ਹਰ ਆਏ ਮਿਲਿਆ ਜਗ ਜੀਵਨ ਮੇਰੇ ਗੋਵਿੰਦਾ, ਮੈਂ ਸੁਖ ਵਿਹਾਣੀ ਰਹਿਣੀ ਜੀਉ। ਮੈਂ ਮੇਲੋ ਸੰਤ ਮੇਰਾ ਹਰ ਪ੍ਰਭ ਸੱਜਣ, ਮੈਂ ਮਨ ਤਨ ਭੁੱਖ ਲਗਾਇਆ ਜੀਉ। ਹਉ ਰਹਿ ਨਾ ਸਕੋ ਬਿਨ ਦੇਖੇ ਮੇਰੇ ਪ੍ਰੀਤਮ, ਮੈਂ ਅੰਤਰ ਬਿਰਹੋ ਹਰ ਲਾਇਆ ਜੀਉ। ਹਰ ਲਾਇਆ ਮੇਰਾ ਸੱਜਣ ਪਿਆਰਾ, ਗੁਰ ਮੇਲੇ ਮੇਰਾ ਮਨ ਜੀਵਾਇਆ ਜੀਉ। ਮੇਰੇ ਮਨ ਤਨ ਆਸਾ।

ਪਿਆ ਹੋ ਤੁਧ ਵਿਤੜਿਓ ਸਦਵਾਰੀ ਜੀਓ ਮੇਰੇ ਮਨ ਤਨ ਪ੍ਰੇਮ ਪਿਰਮ ਕਾ ਮੇਰੇ ਗੋਵਿੰਦਾ ਹਰ ਪੂੰਜੀ ਰਾਖ ਹਮਾਰੀ ਜੀਓ ਸਤਗੁਰ ਵਿਸ਼ਟ ਮੇਲ ਮੇਰੇ ਗੋਵਿੰਦਾ ਹਰ ਮੇਲੇ ਕਰ ਰਹਿ ਬਾਰੀ ਜੀਓ ਹਰ ਨਾਮ ਦਇਆ।

ਲਾ ਪੰਜਵਾਂ ਕਰਮ ਭੂਮ ਮੈਂ ਬੋਹੋ ਨਾਮ ਪੂਰਨ ਹੋਏ ਤੁਮਾਰਾ ਕਾਮ ਹਲ ਪਾਵੇ ਮਿਟੇ ਜਮ ਤ੍ਰਾਸ ਨਿਤ ਗਾਵੇ ਹਰ ਹਰ ਗੁਣ ਜਾਸ ਹਰ ਹਰ ਨਾਮ ਅੰਤਰ ਉਰਧਾਰ।

ਜਿਸ ਜਨ ਹੋਏ ਆਪ ਕਿਰਪਾਲ, ਨਾਨਕ ਸਤਿਗੁਰ ਸਦਾ ਦਿਆਲ। ਗੌੜੀ ਗੁਆਰੇ ਰੀ ਮਹਿਲਾ ਪੰਜਵਾਂ, ਜਿਨ ਕੀਤਾ ਮਾਤੀ ਤੇ ਰਤਨ, ਗਰਭ ਮੈਂ ਰਾਖਿਆ ਜਿਨ ਕਰ ਜਤਨ।

ਰਹੇ ਸਾਬਤ ਵਕਤ ਉਹ ਆਪਣੀ ਲਹਿ ਰਹਾਓ ਸਗਲ ਸਹੇਲੀ ਆਪਣੇ ਰਸਮਾ ਕੀ ਗ੍ਰਹਿ ਆਪਣੇ ਕੀ ਖਬਰ ਨਾ ਜਾਤੀ ਮੁਸਨਹਾਰ ਪੰਚ ਬਟਵਾਰੇ ਸੂਨੇ ਨਗਰ ਪਰੇ ਠਗਹਾਰੇ ਉਨ ਤੇਰਾ ਖੈ ਬਾਪ ਨਾ ਮਾਈ ਉਨ ਤੇਰਾ ਖੈ ਮੀਤ ਨਾ ਪਾਈ ਦਰਬ ਸਿਆਣਪ ਨਾ ਓਏ ਰਹਿ ਕੇ ਸਾਧ ਸੰਗ ਓਏ ਦੁਸ਼ਟ ਵਸ ਹੋਤੇ ਕਰ ਕਿਰਪਾ ਮੋਏ ਸਾਰੰਗ ਪਾਣ ਸੰਤਨ ਤੂਰ ਸਰਬ ਨਿਧਾਨ ਸਾਗਤ ਪੂੰਜੀ।

ਤਾਂ ਮੇਰੇ ਮਨ ਪਿਆ ਨਿਦਾਨਾ ਰਤਨ ਲਾਲ ਜਾਂ ਤਾਂ ਕਛੂ ਨਾ ਮੋਲ ਪਰੇ ਭੰਡਾਰ ਅਖੂਟ ਅਤੋਲ ਖਾਵੇ ਖਰਚੇ ਰਲ ਮਿਲ ਪਾਈ ਤੋਟ ਨਾ ਆਵੇ ਵੱਧ ਦੋ ਜਾਏ ਕਹੋ ਨਾਨਕ ਜਿਸ ਮਸਤਕ।

ਨਾਹੇ ਹਰ ਸਾ ਪ੍ਰੀਤਮ ਕਰ ਮਨ ਮੀਤ ਪ੍ਰਾਣ ਆਧਾਰ ਰਾਖੋ ਸਭ ਚੀਤ ਰਹਾਓ ਰੇ ਮਨ ਮੇਰੇ ਤੂੰ ਤਾਂ ਕੋ ਸੇਵ ਆਦ ਪੁਰਖ ਅਪਰੰਪਰ ਦੇਵ ਤਿਸ ਉਪਰ ਮਨ ਕਰ ਤੂੰ ਆਸਾ ਆਦ ਜੁਗਾਦ ਜਾਂ ਕਾ ਪਰਵਾਸਾ ਜਾਂ ਕੀ ਪ੍ਰੀਤ ਸਦਾ।

ਆਪਣੀ ਦਾਤ ਨਾਨਕ ਨਾਮ ਜਪੈ ਦਿਨ ਰਾਤ ਗੌੜੀ ਮਹਿਲਾ ਪੰਜਵਾਂ ਤੂੰ ਸਮਰੱਥ ਤੂੰ ਹੈ ਮੇਰਾ ਸਵਾਮੀ।

ਹੈ ਸਿਮਰਤ ਨਾਮ ਮੁਕਤ ਫਲ ਪਾਏ ਉਕਤ ਸਿਆਣਪ ਕਿਸੇ ਕਛ ਨਾਹੇ ਕਰ ਕਿਰਪਾ ਨਾਨਕ ਗੁਣ ਗਾਹੇ ਗੌੜੀ ਮਹਿਲਾ ਪੰਜਵਾ ਥਾਤੀ ਪਾਈ ਹਰ ਕੋ ਨਾਮ ਵਿਚਰ ਸੰਸਾਰ ਪੂਰਨ ਸਭ ਕਾਮ ਵਡ ਭਾਗੀ ਹਰ ਕੀਰਤਨ ਗਾਇਐ ਪਾਰ ਬ੍ਰਹਮ ਤੂੰ ਦੇਹ ਤਾਂ ਪਾਈਐ ਰਹਾਓ ਹਰ ਕੇ ਚਰਨ ਹਿਰਦੈ ਉਰਧਾਰ ਪਵ ਸਾਗਰ ਚੜ ਉਤਰੇ ਪਾਰ ਸਾਧੂ ਸੰਗ ਕਰੋ ਸਭ ਕੋਏ ਸਦਾ ਕਲਿਆਣ ਫਿਰ ਦੁਖ ਨਾ ਹੋਏ ਪ੍ਰੇਮ ਭਗਤ ਭਜ ਗੁਣੀ ਨਿਧਾਨ ਨਾਨਕ ਦਰਗੈ ਪਾਈਐ ਮਾਨ ਗੌੜੀ ਮਹਿਲਾ ਪੰਜਵਾ ਜਲ ਤਲ ਮਈਅਲ ਪੂਰਨ ਹਰ ਮੀਤ ਪ੍ਰਮ ਬਿਨ ਤੇ ਗਾਏ ਗੁਣ ਗੀਤ ਉਠਤ ਸੋਵਤ ਹਰ ਸੰਗ ਪਹਿਰੂਆ ਜਾਂ ਕੈ ਸਿਮਰਨ ਜਮ ਨਹੀਂ ਡਰੂਆ ਰਹਾਓ ਚਰਨ ਕਮਲ ਪ੍ਰਭ ਹਿਰਦੈ ਨਿਵਾਸ ਸਗਲ ਦੁੱਖ ਕਾ ਹੋਇਆ ਨਾਸ ਆਸਾ ਮਾਨ ਤਾਣ ਧਨ ਏਕ ਸਾਚੇ ਸਾਕੀ ਮਨ ਮੈਂ ਟੇਕ ਮਹਾ ਗਰੀਬ ਜਨ ਸਾਧ ਅਨਾਥ ਨਾਨਕ ਪ੍ਰਭ ਰਾਖੇ ਦੇਹਾਤ ਗੌੜੀ ਮਹਿਲਾ ਪੰਜਵਾ ਹਰ ਹਰ ਨਾਮ ਮੱਜਨ ਕਰ ਚੂਚੇ ਕੋਟ ਗ੍ਰਹਿਣ ਪੁਨ ਫਲ ਮੂਚੇ ਰਹਾਓ ਹਰ ਕੇ ਚਰਨ ਹਿਰਦੇ ਮਹਿ ਬਸੇ ਜਨਮ ਜਨਮ ਕੇ ਕਿਲ ਵਿਖ ਨਸੇ ਸਾਧ ਸੰਗ ਕੀਰਤਨ ਫਲ ਪਾਇਆ ਜਮ ਕਾ ਮਾਰਗ ਦ੍ਰਿਸ਼ਟ ਨਾ ਆਇਆ ਮਨ ਬਚ ਕ੍ਰਮ ਗੋਵਿੰਦ ਆਧਾਰ ਤਾਂ ਤੇ ਛੁਟਿਓ ਵਿਖ ਸੰਸਾਰ ਕਰ ਕਿਰਪਾ ਪ੍ਰਭ ਕੀਨੋ ਆਪਣਾ ਨਾਨਕ ਜਾਪ ਜਪੇ ਹਰ ਜਪਨਾ ਗੌੜੀ ਮਹਿਲਾ ਪੰਜਵਾਂ ਪਉ ਸਰਣਾਈ ਜਿਨ ਹਰ ਜਾਤੇ ਮਨ ਤਨ ਸੀਤਲ ਚਰਨ ਹਰ ਰਾਤੇ ਪੈ ਪੰਜਨ ਪ੍ਰਭ ਮਨ ਨਾ ਬਸਾਹੀ ਦਰਪਤ ਦਰਪਤ ਜਨਮ ਬਹੁਤ ਜਾਹੀ ਰਹਾਓ ਜਾਂ ਕੈ ਹਿਰਦੈ ਬਸਿਓ ਹਰ ਨਾਮ ਸਗਲ ਮਨੋਰਥ ਤਾਂ ਕੇ ਪੂਰਨ ਕਾਮ ਜਨਮ ਜਰਾ ਮਿਰਗ ਜਿਸ ਵਾਸ ਸੋ ਸਮਰੱਥ ਸਿਮਰ ਸਾਸ ਗਿਰਾਸ ਮੀਤ ਸਾਜਨ ਸਖਾ ਪ੍ਰਭ ਏਕ ਨਾਮ ਸਵਾਮੀ ਕਾ ਨਾਨਕ ਟੇਕ ਗੌੜੀ ਮਹਿਲਾ ਪੰਜਵਾ ਬਾਹਰ ਰਾਖਿਓ ਹਿਰਦੈ ਸਮਾਲ ਕਰ ਆਏ ਗੋਵਿੰਦ ਲੈ ਨਾਲ ਹਰ ਹਰ ਨਾਮ ਸੰਤਨ ਕੈ ਸੰਗ ਮਨ ਤਨ ਰਾਤਾ ਰਾਮ ਕੈ ਰੰਗ ਰਹਾਓ ਗੁਰ ਪ੍ਰਸਾਦੀ ਸਾਗਰ ਤਰਿਆ ਜਨਮ ਜਨਮ ਕੇ ਕਿਲ ਵਿਖ ਸਭ ਹਿਰਿਆ ਸੋਭਾ ਸੁਰਤ ਨਾਮ ਭਗਵੰਤ ਪੂਰੇ ਗੁਰ ਕਾ ਨਿਰਮਲ ਮੰਤ ਚਰਨ ਕਮਲ ਹਿਰਦੇ ਮੈਂ ਜਾਪ ਨਾਨਕ ਪੇਖ ਜੀਵੈ ਪ੍ਰਤਾਪ ਗੌੜੀ ਮਹਿਲਾ ਪੰਜਵਾਂ ਤਨ ਇਹੋ ਥਾਨ ਗੋਵਿੰਦ ਗੁਣ ਗਾਏ ਕੁਸਲ ਖੇਮ ਪ੍ਰਭ ਆਪ ਬਸਾਏ ਰਹਾਓ ਵਿਪਤ ਤਹਾਂ ਜਹਾਂ ਹਰ ਸਿਮਰਨ ਨਾਹੀ ਕੋਟ ਆਨੰਦ ਜਹ ਹਰ ਗੁਣ ਗਾਹੀ ਹਰ ਬਿਸਰਿਐ ਦੁਖ ਰੋਗ ਕਨੇਰੇ ਪ੍ਰਭ ਸੇਵਾ ਜਮ ਲਗੈ ਨਾ ਨੇਰੇ ਸੋ ਵਡ ਭਾਗੀ ਨਿਚਲ ਥਾਨ ਜਹ ਜਪੀਐ ਪ੍ਰਭ ਕੇਵਲ ਨਾਮ ਜਹ ਜਾਈਐ ਤਹ ਨਾਲ ਮੇਰਾ ਸਵਾਮੀ ਨਾਨਕ ਕਉ ਮਿਲਿਆ ਅੰਤਰ ਜਾਮੀ ਗੌੜੀ ਮਹਿਲਾ ਪੰਜਵਾਂ ਜੋ ਪ੍ਰਾਣੀ ਗੋਵਿੰਦ ਤੇ ਆਵੇ ਪੜਿਆ ਅਣਪੜਿਆ ਪਰਮ

ਕਰੇ। ਹਰਕ ਸੋਗ ਹਾਨ ਮਿਰਤ ਦੁਖ ਸੁਖ ਚਿਤ ਸੰਸਰ ਗੁਰ ਮਿਲੇ। ਰਹਾਉ ਜੋ ਲੋ ਹਉ ਕਿਸ ਸੋਚੋ ਚਿਤਵੋ ਤੋ ਲੋ ਦੁਖਨ ਪਰੇ। ਜੋ ਕਿਰਪਾਲ ਗੁਰ ਪੂਰਾ ਪੇਟਿਆ ਸੋ ਅਨੰਦ ਸਹਿਜੇ। ਜੇਤੀ ਸਿਆਣਪ ਕਰਮ ਹਉ ਕੀਏ ਤੇਤੇ ਬੰਦ ਪਰੇ। ਜੋ ਸਾਧੂ ਕਰ ਮਸਤਕ ਤਰਿਓ ਤਬ ਹਮ ਮੁਕਤ ਭਏ। ਜੋ ਲੋ ਮੇਰੋ ਮੇਰੋ ਕਰਤੋ ਤੋ ਲੋ ਬਿਖੇਰੇ। ਮਨ ਤਨ ਬੁੱਧ ਅਰਪੀ ਠਾਕੁਰ ਕੋ ਤਬ ਹਮ ਸਹਿਜ ਸੋਏ। ਜੋ ਲੋ ਪੋਟ ਉਠਾਈ ਚਲਿਓ ਤੋ ਲੋ ਦਾਨ ਪਰੇ। ਕੋਟ ਡਾਰ ਗੁਰਪੂਰਾ ਮਿਲਿਆ ਤੋ ਨਾਨਕ ਨਿਰਭਏ। ਗੌੜੀ ਮਾਲਾ ਮਹਿਲਾ ਪੰਜਵਾਂ ਪਾਵਨ ਤਿਆਗਿਓ ਰੀ ਤਿਆਗਿਓ ਤਿਆਗਿਓ ਮੈਂ ਗੁਰ ਮਿਲ ਤਿਆਗਿਓ। ਸਰਬ ਸੁਖ ਆਨੰਦ ਮੰਗਲ ਰਸ ਮਾਨ ਗੋਬਿੰਦ ਆ ਗਿਓ। ਰਹਾਓ ਮਾਨ ਅਭਿਮਾਨ ਦੋ ਸਮਾਨੇ ਮਸਤਕ ਡਾਰ ਗੁਰ ਪਾ ਗਿਓ। ਸੰਪਤ ਹਰਖ ਨਾ ਆਪਤ ਦੁਖਾ ਰੰਗ ਠਾਕੁਰ ਲਾ ਗਿਓ। ਬਾਸ ਬਾਸਰੀ ਏਕੈ ਸਵਾਮੀ ਉਦਿਆਨ ਦ੍ਰਿਸ਼ਟਾ ਗਿਓ। ਨਿਰਪੋ ਪਏ ਸੰਤ ਪ੍ਰਮ ਡਾਰਿਓ ਪੂਰਨ ਸਰਬਾ ਗਿਓ। ਜੋ ਕਿਛ ਕਰਤੈ ਕਾਰਨ ਕੀਨੋ ਮਨ ਬੁਰੋ ਨ ਲਾਗਿਓ। ਸਾਧ ਸੰਗਤ ਪ੍ਰਸਾਦ ਸੰਤਨ ਕਹਿ ਸੋਇਓ ਮਨ ਜਾਗਿਓ। ਜਨ ਨਾਨਕ ਓਰ ਤੁਹਾਰੀ ਪਰਿਓ ਆਇਓ ਸਰਣ ਆ ਗਿਓ। ਨਾਮ ਰੰਗ ਸਹਿਜ ਰਸ ਮਾਣੇ।

ਦੀਆਂ ਮਾਇਆ ਮੋੜਿਆ ਦੇ ਬੁਜਾਰ ਸਾਰਤਾ ਸੇ ਅੱਖੀ ਜਿਠੜਿਆ ਕੋਈ ਜੇ ਮੂਰਖ ਲੋਭਿਆ ਮੂਲ ਨਾ ਸੁਣੀ ਕਹਿਆ ਇਕਸ ਦੋ ਚਹੁ ਕਿਆ ਗਣੀ ਸਭ ਇਕਤ ਸਾਧ ਮੁਠੀ ਇਕ ਅਧ ਨਾਏ ਰਸੀਅੜਾ ਕਾ ਵਿਰਲੀ ਜਾਏ ਬੁਠੀ ਭਗਤ ਸੱਚੇ ਦਰ ਸੋਹਦੇ ਅਨੰਦ ਕਰੇ ਦਿਨ ਰਾਤ ਰੰਗ ਰਤੇ ਪਰਮੇਸ਼ਰ ਹੈ ਜਨ ਨਾਨਕ ਤਿਨ ਬਲ ਜਾਤ ਗੌੜੀ।

ਦੀਏ ਪੂਰਨ ਸਤਿਗੁਰ ਗਿਆਨ ਰਹਾਓ। ਜਿਤ ਕਟ ਵਸੈ ਪਾਰ ਬ੍ਰਹਮ ਸੋਈ ਸੁਹਾਵਾ ਥਾਉ। ਜਮ ਕੰਕਰ ਨੇੜ ਨ ਆਵਈ ਰਸਨਾ ਹਰ ਗੁਣ ਗਾਓ। ਸੇਵਾ ਸੁਰਤ ਨ ਜਾਣੀਆ ਨਾ ਜਾਪੈ ਆਰਾਧ। ਓਟ ਤੇਰੀ ਜਗ ਜੀਵਨਾ ਮੇਰੇ ਠਾਕੁਰ ਅਗਮ ਆਗਾਦ। ਪਏ ਕਿਰਪਾਲ ਗੁਸਾਈਆ ਨੱਠੇ ਸੋਗ ਸੰਤਾਪ। ਤੱਤੀ ਵਾਉ ਨ ਲੱਗਈ ਸਤਿਗੁਰ ਰੱਖੇ ਆਪ। ਗੁਰ ਨਾਰਾਇਣ ਦਇਆ ਗੁਰ ਗੁਰ ਸੱਚਾ ਸਿਰਜਣ ਹਾਰ। ਗੁਰ ਪਿੱਛੇ ਸਭ ਕਿਛ ਪਾਇਆ ਜਨ ਨਾਨਕ ਸਦ ਬਲਿਹਾਰ। ਗੌੜੀ ਮਾਜ ਮਹਿਲਾ ਪੰਜਵਾਂ। ਹਰ ਰਾਮ ਰਾਮ ਰਾਮ ਰਾਮਾ ਜਪ ਪੂਰਨ ਹੋਏ ਕਾਮਾ। ਰਹਾਓ ਰਾਮ ਗੋਬਿੰਦ ਜਪਿੰਦਿਆਂ ਹੋਆ ਮੁਖ ਪਵਿੱਤਰ। ਹਰ ਜਸ ਸੁਣੀਐ ਜਿਸ ਤੇ ਸੋਈ ਭਾਈ ਮਿੱਤਰ। ਸਭ ਪਦਾਰਥ ਸਭ ਫਲਾ ਸਰਬ ਗੁਣਾ ਜਿਸ ਮਾਹੇ। ਕਿਉਂ ਗੋਬਿੰਦ ਮਨੋ ਵਿਸਾਰੀਐ ਜਿਸ ਸਿਮਰਤ ਦੁਖ ਜਾਹੇ। ਜਿਸ ਲੜ ਲੱਗਿਐ ਜੀਵੀਐ ਪਵ ਜਲ ਪਈਐ ਪਾਰ। ਮਿਲ ਸਾਧੂ ਸੰਗ ਉਧਾਰ ਹੋਏ ਮੁਖ ਊਜਲ ਦਰਬਾਰ। ਜੀਵਨ ਰੂਪ ਗੋਪਾਲ ਜਸ ਸੰਤ ਜਨਾ ਕੀ ਰਾਤ। ਨਾਨਕ ਉਭਰੇ ਨਾਮ ਜਪ ਦਰ ਸੱਚੈ ਸਾਬਾਤ। ਗੌੜੀ ਮਾਜ ਮਹਿਲਾ ਪੰਜਵਾਂ। ਮੀਠੇ ਹਰ ਗੁਣ ਗਾਓ ਜਿੰਦੂ ਤੂੰ ਮੀਠੇ ਹਰ ਗੁਣ ਗਾਓ। ਸੱਚੇ ਛੇਤੀ ਰਤਿਆ

ਉਹ ਸੰਵਿਧ ਬਣਿਆਏ ਗੌੜੀ ਮਹਿਲਾ ਨਾਵਾ ਸਾਧੋ ਗੋਬਿੰਦ ਤੇ ਗੁਣ ਗਾਵੋ ਮਾਨਸ ਜਨਮ ਅਮੋਲਕ ਪਾਇਓ ਬਿਰਥਾ ਕਾਏ ਗਵਾਓ ਰਾਓ ਪਤਿਤ ਪੁਨੀਤ ਦੀਨ ਬੰਦ ਹਰ ਸਰਨ ਤਾਏ ਕੁਮਾਵੋ ਗਜ ਕੋ ਤ੍ਰਾਸ ਮਿਟਿਓ ਜੇ ਸਿਮਰਤ ਤੁਮ ਕਾਹੇ ਵਿਸਰਾਵੋ ਤਜ ਅਭਿਮਾਨ ਮੋਹ ਮਾਇਆ ਪੁਨ ਭਜਨ ਰਾਮ ਚਿਤ ਲਾਵੋ ਨਾਨਕ ਕਹਿਤ ਮੁਕਤ ਪੰਥ ਇਹੋ ਗੁਰਮੁਖ ਹੋਏ ਤੁਮ ਪਾਵੋ ਗੌੜੀ ਮਹਿਲਾ ਨਾਵਾਂ ਕਉ ਮਾਈ ਪੂਲਿਓ ਮਨ ਸਮਝਾਵੈ ਵੇਦ ਪੁਰਾਣ ਸਾਧ ਮਗ ਸੁਣ ਕਰ ਨਿਮਖ ਨਾ ਹਰ ਗੁਣ ਗਾਵੈ ਰਹਾਉ ਦੁਰਲਭ ਦੇ ਪਾਏ ਮਾਨਸ ਕੀ ਬਿਰਥਾ ਜਨਮ ਸਿਰਾਵੈ ਮਾਇਆ ਮੋਹ ਮਹਾ ਸੰਕਟ ਬਨ ਤਾਂ ਸਿਉ ਰੁਚ ਉਪਜਾਵੈ ਅੰਤਰ ਬਾਹਰ ਸਦਾ ਸੰਗ ਪ੍ਰਭ ਤਾਂ ਸਿਉ ਨਿਹੋ ਨਾ ਲਾਵੈ ਨਾਨਕ ਮੁਕਤ ਤਾਹੀ ਤੁਮ ਮਾਨੋ ਜੇ ਕਟ ਰਾਮ ਸਮਾਵੈ ਗੌੜੀ ਮਹਿਲਾ ਨਾਵਾ ਸਾਧੋ ਰਾਮ ਸਰਨ ਵਿਸਰਾਮਾ ਵੇਦ ਪੁਰਾਣ ਪੜੇ ਕੋ ਇਹ ਗੁਣ ਸਿਮਰੇ ਹਰ ਕੋ ਨਾਮਾ ਰਹਾਓ ਲੋਭ ਮੋਹ ਮਾਇਆ ਮਮਤਾ ਸੁਨ ਔ ਬਿਕਨ ਕੀ ਸੇਵਾ ਹਰਖ ਸੋਗ ਪਰਸੈ ਜੇ ਨਾਹਿਨ ਸੋ ਮੂਰਤ ਹੈ ਦੇਵਾ ਸੁਰਗ ਨਰਕ ਅੰਮ੍ਰਿਤ ਬਿਖ ਇਹ ਸਭ ਕਿਉ ਕੰਚਨ ਅਰ ਪੈਸਾ ਉਸਤਤ ਨਿੰਦਾ ਇਹ ਸਮਝਾਂ ਕਹਿ ਲੋਭ ਮੋਹ ਫੁਨ ਤੈਸਾ ਦੁਖ ਸੁਖ ਇਹ ਬਾਂਦੇ ਜੇ ਨਾਹਿਨ ਤੇ ਤੁਮ ਜਾਨੋ ਗਿਆਨੀ ਨਾਨਕ ਮੁਕਤ ਤਾਹੇ ਤੁਮ ਮਾਨੋ ਇਹ ਬਿਦ ਕੋ ਜੋ ਪ੍ਰਾਣੀ ਗੌੜੀ ਮਹਿਲਾ ਨਾਵਾਂ ਮਨ ਰੇ ਕਹਾਂ ਪਯੋ ਤੈ ਬੌਰਾ ਐਨਕ ਔਦ ਕਟੈ ਨਹੀਂ ਜਾਣੈ ਪਯੋ ਲੋਭ ਸੰਘੋਰਾ ਰਹਾਓ ਜੋ ਤਨ ਤੈ ਅਪਨੋ ਕਰ ਮਾਨਿਓ ਅਰ ਸੁੰਦਰ ਗ੍ਰਹਿ ਨਾਰੀ ਇਨ ਮੈਂ ਕਟ ਤੇ ਰੋਰੇ ਨਾਹਿਨ ਦੇਖੋ ਸੋਚ ਵਿਚਾਰੀ ਰਤਨ ਜਨਮ ਅਪਨੋ ਤੈ ਹਾਰਿਓ ਗੋਬਿੰਦ ਦਤ ਨਹੀਂ ਜਾਣੀ ਨਿਮਖ ਨਾ ਲੀਨ ਪਯੋ ਚਰਨਨ ਸਿਉ ਬਿਰਸਾ ਔਦ ਸਿਰਾਨੀ ਕਹੋ ਨਾਨਕ ਸੋਈ ਨਰ ਸੁਖੀਆ ਰਾਮ ਨਾਮ ਗੁਣ ਗਾਵੈ ਔਰ ਸਗਲ ਜਗ ਮਾਇਆ ਮੋਹਿਆ ਨਿਰਭੈ ਪਦ ਨਹੀਂ ਪਾਵੈ ਗੌੜੀ ਮਹਿਲਾ ਨਾਵਾ ਨਰ ਅਚੇਤ ਪਾਪ ਤੇ ਡਰ ਰੇ ਦੀਨ ਦਿਆਲ ਸਗਲ ਪੈ ਪੰਜਨ ਸਰਨ ਤਾਹੇ ਤੁਮ ਪਰ ਰੇ ਰਹਾਓ ਵੇਦ ਪੁਰਾਣ ਜਾਤ ਗੁਣ ਗਾਵਤ ਤਾਂ ਕੋ ਨਾਮ ਹੀ ਹੈ ਮੋਹ ਤਰ ਰੇ ਪਾਵਨ ਨਾਮ ਜਗਤ ਮੈਂ ਹਰ ਕੋ ਸਿਮਰ ਸਿਮਰ ਕਸਮਲ ਸਭ ਹਰ ਰੇ ਮਾਨਸ ਦੇ ਬੌਰ ਨੈ ਪਾਵੈ ਕਛੂ ਉਪਾਓ ਮੁਕਤ ਕਾ ਕਰ ਰੇ ਨਾਨਕ ਕਹਿਤ ਗਾਇ

ਸੀਤ ਨਾਨਕ ਹਰ ਪਜ ਨੀਤਾ ਨੀਤ ਗੌਰੀ ਗੁਆਰੇ ਰੀ ਮਹਿਲਾ ਪਹਿਲਾ ਨਾ ਮਨ ਮਰੇ ਨਾ ਕਾਰਜ ਹੋਏ ਮਨ ਵਸ ਦੂਤਾ ਦੁਰਮਤ ਦੋਏ ਮਨ ਮਾਨੇ ਗੁਰ ਤੇ ਇਕ ਹੋਏ ਨਿਰਗੁਣ ਰਾਮ ਗੁਣੇ ਵਸ ਹੋਏ ਆਪ ਨਿਵਾਰ ਵਿਚਾਰੇ ਸੋਏ ਰਹਾਓ ਮਨ ਭੂਲੋ ਬਹੁਤ ਚਿਤੈ ਵਿਕਾਰ ਮਨ ਭੂਲੋ ਸਿਰ ਆਵੇ ਪਾਰ ਮਨ ਮਾਨੇ ਹਰ ਏਕੰਕਾਰ ਮਨ ਭੂਲੋ ਮਾਇਆ ਕਰ ਜਾਏ ਕਾਮ ਬਿਰੁਦੋ ਰਹੇ ਨਾ ਖਾਏ ਹਰ ਪਜ ਪ੍ਰਾਣੀ ਰਸਨ ਰਸਾਏ ਜੈਵਰ ਹੈਵਰ ਕੰਚਨ ਸੁਤਨਾਰੀ ਬਹੁ ਚਿੰਤਾ ਪਿੜ ਚਾਲੇ ਹਾਰੀ ਜੂਏ ਖੇਲਣ ਕਾਚੀ ਸਾਰੀ ਸੰਪੋ ਸੰਚੀ ਪਏ ਵਿਕਾਰ ਹਰ ਸੋਕ ਉਬੇ ਦਰਬਾਰ ਸੁਖ ਸਹਿਜੇ ਜਪ ਹਿਦੈ ਮੁਰਾਰ ਨਜ਼ਰ ਕਰੇ ਤਾਂ ਮੇਲ ਮਿਲਾਏ ਗੁਣ ਸੰਗ੍ਰਹਿ ਔਗਣ ਸ਼ਬਦ ਜਲਾਏ ਗੁਰਮੁਖ ਨਾਮ ਪਦਾਰਥ ਪਾਏ ਬਿਨ ਨਾਵੇ ਸਭ ਦੁਖ ਨਿਵਾਸ ਮਨਮੁਖ ਮੂੜ ਮਾਇਆ ਚਿਤਵਾਸ ਗੁਰਮੁਖ ਗਿਆਨ ਤੁਰ ਕਰਮ ਲਿਖਿਆਸ ਮਨ ਚੰਚਲ ਕਾਵਤ ਫੁਨ ਤਾਵੈ ਸਾਚੇ ਸੂਚੇ ਮੈਲ ਨਾ ਪਾਵੈ ਨਾਨਕ ਗੁਰਮੁਖ ਹਰ ਗੁਣ ਗਾਵੈ ਗੌਰੀ ਦੁਆਰੇ ਰੀ ਮਹਿਲਾ ਪਹਿਲਾ ਹੋਮੈ ਕਰਤਿਆ ਨਹਿ ਸੁਖ ਹੋਏ ਮਨਮਤ ਝੂਠੀ ਸੱਚਾ ਸੋਏ ਸਗਲ ਬਿਗੂ ਤੇ ਪਾਵੈ ਦੋਏ ਸੋ ਕਮਾਵੈ ਤੁਰ ਲਿਖਿਆ ਹੋਏ ਐਸਾ ਜਗ ਦੇਖਿਆ ਜੁਆਰੀ ਸਭ ਸੁਖ ਮਾਂਗੈ ਨਾਮ ਵਿਸਾਰੀ ਰਹਾਓ ਅਦਿਸ਼ਟ ਦਿਸੈ ਤਾਂ ਕਹਿਆ ਜਾਏ ਬਿਨ ਦੇਖੇ ਕਹਿਣਾ ਬਿਰਥਾ ਜਾਏ ਗੁਰਮੁਖ ਦੀ ਸਹਿ ਸਹਿ ਸੁਭਾਏ ਸੇਵਾ ਸੁਰਤ ਏਕ ਨਿਗਲਾਏ ਸੁਖ ਮਾਂਗਤ ਦੁਖ ਆਗਲ ਹੋਏ ਸਗਲ ਵਿਕਾਰੀ ਹਾਰ ਪਰੋਏ ਏਕ ਬਿਨਾ ਝੂਠੇ ਮੁਕਤ ਨਾ ਹੋਏ ਕਰ ਕਰਤਾ ਦੇਖੈ ਸੋਏ ਤ੍ਰਿਸ਼ਨਾ ਅਗਨ ਸ਼ਬਦ ਬੁਝਾਏ ਦੂਜਾ ਪਰਮ ਸਹਿ ਸੁਭਾਏ ਗੁਰਮਤੀ ਨਾਮ ਹਿਰਦੈ ਵਸਾਏ ਸਾਚੀ ਬਾਣੀ ਹਰ ਗੁਣ ਗਾਏ ਤਨ ਮੈਂ ਸਾਚੋ ਗੁਰਮੁਖ ਪਾਓ ਨਾਮ ਬਿਨਾ ਨਾਹੀ ਨਿਜ ਖਾਓ ਪ੍ਰੇਮ ਪਰਾਇਣ ਪ੍ਰੀਤਮ ਰਾਓ ਨਦਰ ਕਰੇ ਤਾਂ ਬੂਜੈ ਨਾਓ ਮਾਇਆ ਮੋਹ ਸਰਬ ਜੰਜਾਲਾ ਮਨਮੁਖ ਕੁਚੀਲ ਕੁਛਿਤ ਜਿਕਰਾਲਾ ਸਤਿਗੁਰ ਸੇਵੇ ਚੂਕੈ ਜੰਜਾਲਾ ਅੰਮ੍ਰਿਤ ਨਾਮ ਸਦਾ ਸੁਖ ਨਾਲਾ ਗੁਰਮੁਖ ਬੂਜੈ ਏਕ ਲਿਵਲਾਏ ਨਿਜ ਕਰ ਵਾਸੈ ਸਾਚ ਸਮਾਏ ਜੰਮਣ ਮਰਨਾ ਠਾਕ ਰਹਾਏ ਪੂਰੇ ਗੁਰ ਤੇ ਇਹ ਮਤ ਪਾਏ ਕਥਨੀ ਕਥੋ ਨਾ ਆਵੇ ਔਰ ਗੁਰ ਪੁੱਛ ਦੇਖਿਆ

ਸਭ ਸੋਈ ਜਿਨ ਕਰ ਸਾਜੀ ਤਿਨੈ ਸਭ ਗੋਈ ਉਹ ਗੁਰਮੁਖ ਜਾਪੈ ਤਾਂ ਪਤ ਹੋਈ ਕਾਜੀ ਸੇਖ ਪੇਖ ਫਕੀਰਾ ਵਡੇ ਕਹਾਵੈ ਹੋਮੈ ਤਨ ਪੀਰਾ ਕਾਲ ਨਾ ਛੋੜੈ ਬਿਨ ਸਤਿਗੁਰ ਕੀ ਤੀਰਾ ਕਾਲ ਜਾਲ ਜੇਵਾ ਅਰਨੈਣੀ ਕਾਨੀ ਕਾਲ ਸੁਣੈ ਬਿਖ ਦੈਣੀ ਬਿਨ ਸਬਦੈ ਮੂਠੇ ਦਿਨ ਰਹਿਣੀ ਹਿਰਦੈ ਸਾਚ ਵਸੈ ਹਰ ਨਾਏ ਕਾਲ ਨਾ ਜੋ ਹੈ ਸਕੈ ਗੁਣ ਗਾਏ ਨਾਨਕ ਗੁਰਮੁਖ ਸਬਦ ਸਮਾਏ ਗੌੜੀ ਮਹਿਲਾ ਪਹਿਲਾ ਬੋਲੇ ਸਾਚ ਮਿਥਿਆ ਨਹੀਂ ਰਾਈ ਚਾਲੇ ਗੁਰਮੁਖ ਹੁਕਮ ਰਜਾਈ ਰਹੇ ਅਤੀਤ ਸੱਚੇ ਸਰਣਾਈ ਸੱਚ ਕਰ ਬੈਠੇ ਕਾਲ ਨਾ ਜੋ ਹੈ ਮਨਮੁਖ ਕਉ ਆਵਤ ਜਾਵਤ ਦੁਖ ਮੋਹ ਹੈ ਰਹਾਉ ਅਪਿਓ ਪਿਓ ਅਕਥ ਕਥ ਰਹੀ ਹੈ ਨਿਜ ਕਰ ਬੈਠ ਸਹਿਜ ਕਰ ਰਹੀ ਹੈ ਹਰ ਰਸ ਮਾਤੇ ਇਹੋ ਸੁਖ ਕਹੀ ਹੈ ਗੁਰਮਤ ਚਾਲ ਨਹੀਂ ਚਿਲ ਨਹੀਂ ਡੋਲੈ ਗੁਰਮਤ ਸਾਚ ਸਹਿਜ ਹਰ ਬੋਲੈ ਪੀਵੈ ਅੰਮ੍ਰਿਤ ਤਤ ਵਿਰੋਲੈ ਸਤਿਗੁਰ ਦੇਖਿਆ ਦੀਖਿਆ ਲੀਨੀ ਮਨ ਤਨ ਅਰਪਿਓ ਅੰਤਰ ਗਤ ਕੀਨੀ ਗਤ ਮਿਤ ਪਾਈ ਆਤਮ ਚੀਨੀ ਭੋਜਨ ਨਾਮ ਨਿਰੰਜਨ ਸਾਰ ਪਰਮ ਹੰਸ ਸਚ ਜੋਤ ਅਪਾਰ ਜਹ ਦੇਖੋ ਤਹ ਏਕੰਕਾਰ ਰਹਿ ਨਿਰਾਲਮ ਏਕਾ ਸਚ ਕਰਨੀ ਪਰਮ ਪਦ ਪਾਇਆ ਸੇਵਾ ਗੁਰ ਚਰਣੀ ਮਨ ਤੇ ਮਨ ਮਾਨਿਆ ਕਿਉਂਕੀ ਅਹੰ ਪ੍ਰਮਣੀ ਇਨ ਵਿਦ ਕੌਣ ਕੌਣ ਨਹੀਂ ਤਾਰਿਆ ਹਰ ਜਸ ਸੰਤ ਭਗਤ ਨਿਸਾਰਿਆ ਪ੍ਰਭ ਪਾਏ ਹਮ ਅਵਰ ਨਾ ਪਾਰਿਆ ਸਾਚ ਮਹਿਲ ਗੁਰ ਅਲਖ ਲਖਾਇਆ ਨੇਚਲ ਮਹਿਲ ਨਹੀਂ ਛਾਇਆ ਮਾਇਆ ਸਾਚ ਸੰਤੋਖੇ ਪਰਮ ਚੁਕਾਇਆ ਜਿਨ ਕੈ ਮਨ ਵਸਿਆ ਸਚ ਹੋਈ ਤਿਨ ਕੀ ਸੰਗਤ ਗੁਰਮੁਖ ਹੋਈ ਨਾਨਕ ਸਾਚ ਨਾਮ ਮਲਖ ਹੋਈ ਗੌੜੀ ਮਹਿਲਾ ਪਹਿਲਾ ਰਾਮ ਨਾਮ ਚਿਤ ਰਾਪੈ ਜਾਂ ਕਾ ਉਪਜੰਪ ਦਰਸ਼ਨ ਕੀਜੈ ਤਾਂ ਕਾ ਰਾਮ ਨਾ ਜਪੋ ਅਪਾਰ ਕੁਮਾਰਾ ਜੁਗ ਜੁਗ ਦਾਤਾ ਪ੍ਰਭ ਰਾਮ ਹਮਾਰਾ ਰਹਾਓ ਗੁਰਮਤ ਰਾਮ ਜਪੈ ਜਨ ਪੂਰਾ ਚਿਤ ਕਟ ਅਨਹਤ ਬਾਜੇ ਤੂਰਾ ਜੋ ਜਨ ਰਾਮ ਭਗਤ ਹਰ ਪਿਆਰ ਸੇ ਪ੍ਰਭ ਰਾਖੇ ਕਿਰਪਾ ਤਾਰ ਜਿਨ ਕੈ ਹਿਰਦੈ ਹਰ ਹਰ ਸੋਈ ਤਿਨ ਕਾ ਦਰਸ ਪਰਸ ਸੁਖ ਹੋਈ ਸਰਬ ਜੀਆ ਮੈਂ ਏਕੋ ਰਵੈ ਮਨਮੁਖ ਅੰਕਾਰੀ ਫਿਰ ਜੂਨੀ ਪਵੈ ਸੋ ਪੂਜੈ ਜੋ ਸਤਿਗੁਰ ਪਾਏ ਹਉ ਮੈਂ ਮਾਰੇ ਗੁਰ ਸਬਦੇ ਪਾਏ ਅਰਗ ਉਰਗ ਕੀ ਸੰਗ ਕਿਉਂ ਜਾਣੈ ਗੁਰਮੁਖ ਸੰਗ ਮਿਲੈ ਮਨ ਮਾਨੈ ਹਮ ਪਾਪੀ ਨਿਰਗੁਣ ਕੋ ਗੁਣ ਕਰੀਐ ਪ੍ਰਭ ਹੋਏ ਦਿਆਲ ਨਾਨਕ ਜਨ ਕਰੀਐ ਹਮ ਪਾਪੀ ਨਿਰਗੁਣ ਕੋ ਗੁਣ ਕਰੀਐ ਪ੍ਰਭ ਹੋਏ ਦਿਆਲ ਨਾਨਕ ਜਨ ਕਰੀਐ ਸੋਲੈ ਅਸਪਦੀਆ

ਐਨ ਪਾਲੇ ਰਾਖ ਲੇ ਆਤਮ ਸੁਖ ਪਾਰਾ। ਇੱਕ ਉਤਰਾ ਖੋ ਦੀਨ ਦਿਆਲਾ, ਪਉ ਸਰਨਾਗਤ ਨਜ਼ਰ ਨਿਹਾਲਾ। ਰਹਾਓ ਜੈ ਦੇਖੋ ਤੈ ਰਵ ਰਹੇ ਰਖ ਰਖਣ ਹਾਰਾ। ਤੂੰ ਦਾਤਾ ਪੁਗਤਾ ਤੂੰ ਹੈ ਤੂੰ ਪ੍ਰਾਣ ਅਧਾਰਾ। ਕਿਰਤ ਪਿਆ ਅਧ ਊਰਜੀ ਬਿਨ ਗਿਆਨ ਵਿਚਾਰਾ। ਬਿਨ ਉਪਮਾ ਜਗਦੀਸ਼ ਕੀ ਬਿਨ ਸਹਿ ਨਾ ਅੰਧਿਆਰਾ। ਜਗ ਬਿਨ ਸਤ ਹਮ ਦੇਖਿਆ ਲੋਭੇ ਅਹੰਕਾਰਾ। ਗੁਰ ਸੇਵਾ ਪ੍ਰਭ ਪਾਇਆ ਸਚ ਮੁਕਤ ਦੁਆਰਾ। ਨਿਜ ਕਰ ਮਹਿਲ ਅਪਾਰ ਕੋ ਅਪਰੰਪਰ ਸੋਈ। ਬਿਨ ਸਬਦੈ ਸਿਰ ਕੋ ਨਹੀਂ ਬੂਜੈ ਸੁਖ ਹੋਈ। ਕਿਆ ਲੈ ਆਇਆ ਲੈ ਜਾਏ ਕਿਆ ਪਾਸੇ ਜਮ ਜਾਲਾ। ਦੋਲ ਬਦਾ ਕਸ ਜੇਵਰੀ ਆਕਾਸ ਪਤਾਲਾ। ਗੁਰਮਤ ਨਾਮ ਨਾਮ ਇਸਰੇ ਸਹਿਜੇ ਪਤ ਪਾਈਏ। ਅੰਤਰ ਸਬਦ ਨਿਦਾਨ ਹੈ ਮਿਲ ਆਪ ਗਵਾਈਏ। ਨਦਰ ਕਰੇ ਪ੍ਰਭ ਆਪਣੀ ਗੁਣ ਅੰਕ ਸਮਾਵੇ। ਨਾਨਕ ਮੇਲ ਨ ਚੂਕੇ ਲਾਹਾ ਸਚ ਪਾਵੇ। ਗੌੜੀ ਮਹਿਲਾ ਪਹਿਲਾ ਗੁਰ ਪ੍ਰਸਾਦੀ ਬੂਝਲੇ ਤੋ ਹੋਏ ਨਵੇਰਾ। ਕਰ ਕਰ ਨਾਮ ਨਿਰੰਜਨਾ ਸੋ ਠਾਕੁਰ ਮੇਰਾ। ਬਿਨ ਗੁਰ ਸ਼ਬਦ ਨਾ ਛੂਟੀਐ ਦੇਖੋ ਵਿਚਾਰਾ। ਜੇ ਲਖ ਕਰਮ ਕਮਾਵਹੀ ਬਿਨ ਗੁਰ ਅੰਧਿਆਰਾ। ਰਹਾਓ ਅੰਧੇ ਅਕਲੀ ਬਾਹਰੇ ਕਿਆ ਤਿੰਨ ਸਿਉ ਕਹੀਐ। ਬਿਨ ਗੁਰ ਪੰਥ ਨਾ ਸੂਜਈ ਚਿਤ ਬਿਦ ਨਿਰਬਹੀ ਹੈ। ਖੋਟੇ ਕੋ ਖਰਾ ਕਹੇ

ਹਰ ਸਿਉ ਜੁਰੈ ਤਾਂ ਸਭ ਕੋ ਮੀਤ, ਹਰ ਸਿਉ ਜੁਰੈ ਤਾਂ ਨੇ ਚਲ ਚੀਤ, ਹਰ ਸਿਉ ਜੁਰੈ ਨਾ ਵਿਆਪੈ ਕਾੜਾ, ਹਰ ਸਿਉ ਜੁਰੈ ਤਾਂ ਹੋਏ ਨਿਸਤਾਰਾ, ਰੇ ਮਨ ਮੇਰੇ।

ਕਰ ਬੈਠਿਆ ਹਰ ਪਾਏ ਸਦਾ ਚਿਤ ਲਾਏ ਸਹਿਜੇ ਸਤ ਸੁਹਾਏ ਗੁਰ ਕੀ ਸੇਵਾ ਖਰੀ ਸੁਖਾਲੀ ਜਿਸਨੋ ਆਪ ਕਰਾਏ ਨਾਮੋ ਬੀਜੇ ਨਾਮੋ ਜੰਮੇ ਨਾਮੋ ਮਨ ਵਸਾਏ ਨਾਨਕ ਸਚ ਨਾਮ ਵਡਿਆਈ ਪੂਰਬ ਲਿਖਿਆ ਪਾਏ।

ਤੂੰ ਸਖੀਏ ਮੇਰੀ ਨੀਂਦ ਭਲੀ ਮੈਂ ਆਪ ਨੜਾ ਫਿਰ ਮਿਲਿਆ ਪ੍ਰਮਖ ਹੋਇਓ ਸਾਂਤ ਸਹਿ ਸੁਆਮੀ ਪ੍ਰਗਾਸ ਤਯਾ ਕੌਲ ਖਿਲਿਆ ਵਰ ਪਾਇਆ ਪ੍ਰਭ ਅੰਤਰ ਜਾਮੀ ਨਾਨਕ ਸੁਹਾਗ ਨਾ ਟਲਿਆ।

ਜਹਿਤ ਆਗਿਆ ਦ੍ਰਿੜ ਜਾ ਕੈ ਉਸਨ ਸੀਤ ਸੰਸਰ ਸਭ ਤਾਂ ਕੈ ਗਿਆਨੀ ਤਤ ਗੁਰਮੁਖ ਵਿਚਾਰੀ ਨਾਨਕ ਜਾਂ ਕੋ ਕਿਰਪਾ ਧਾਰੀ। ਸਲੋਕ ਆਮਨ ਆਏ ਸ੍ਰਿਸ਼ਟ ਮੈਂ ਬਿਨ ਬੂਜੇ ਪਸਟੋਰੇ ਨਾਨਕ ਗੁਰਮੁਖ ਸੋ ਬੁਜੈ ਜਾਂ ਕੈ ਪਾਗ ਮਥੋਰ। ਪੌੜੀ ਯਾ ਜੁਗ ਮੈਂ ਏਕੈ ਕੋ ਆਇਆ ਜਨਮਤ ਮੋਯੋ ਮੋਹਨੀ ਮਾਇਆ ਗਰਭ ਕੁੰਟ ਮੈਂ ਉਰਗ ਤਪ ਕਰਤੇ ਸਾਸ ਸਾਸ ਸਿਮਰਤ ਪ੍ਰਭ ਰਹਿ ਕੇ ਉਰਜ ਪਰੇ ਜੋ ਛੋੜ ਛਡਾਨਾ ਦੇਵਨ ਹਾਰ ਮਨੇ ਬਿਸਰਾਨਾ ਤਾਰੋ ਕਿਰਪਾ ਜਿਸੈ ਗੁਸਾਈ ਕਿਤ ਉਤ ਨਾਨਕ ਤਿਸ ਬਿਸਰੋ ਨਾਹੀ। ਸਲੋਕ ਆਵਤ

ਕੀਤਾ ਹੋਆ ਤੇ ਊਤਮ ਗਨੋ ਚੰਡਾਲਾ ਨਾਨਕ ਜੇ ਮਨ ਬਸੈ ਗੋਪਾਲਾ। ਸਲੋਕ ਕੁੰਟ ਚਾਰ ਦਹਿ ਦੁਸਪ੍ਰਮੇ ਕਰਮ ਕਿਰਤ ਕੀ ਰੇਖ ਸੁਖ ਦੁਖ ਮੁਕਤ ਜੋਨ ਨਾਨਕ ਲਿਖਿਓ ਲੇਖ। ਪੌੜੀ ਤੱਕਾ ਕਾਰਨ ਕਰਤਾ ਸੋ ਲਿਖਿਓ ਲੇਖ ਨਾ ਮੇਟਤ ਕਹੋ।

ਪਾਵੇ, ਗੁਰ ਦੀ ਇੱਛਾ ਜੇ ਮਨ ਬਸੈ, ਨਾਨਕ ਮਸਤਕ ਭਾਗ ਪੌੜੀ। ਸੱਸਾ ਸਰਨ ਪਰੇ ਅਵਹਾਰੇ, ਸ਼ਾਸਤਰ ਸਿਮਰਤ ਵੇਦ ਪੁਕਾਰੇ, ਸੋਧਤ ਸੋਧਤ ਸੋਧ ਵਿਚਾਰਾ, ਬਿਨ ਹਰ ਭਜਨ ਨਹੀਂ ਛੁਟਕਾਰਾ। ਸਾਸ ਸਾਸ ਹਮ ਪੂਲਨ ਹਾਰੇ, ਤੁਮ ਸਮਰਥ ਅਗਨਤ ਅਪਾਰੇ, ਸਰਨ ਪਰੇ ਕੀ ਰਾਖ।

ਪ੍ਰਭ ਕੈ ਸਿਮਰਨ ਦੂਖ ਜਮ ਨਸੈ, ਪ੍ਰਭ ਕੈ ਸਿਮਰਨ ਕਾਲ ਪਰ ਹਰੈ, ਪ੍ਰਭ ਕੈ ਸਿਮਰਨ ਦੁਸ਼ਮਣ ਤਰੈ, ਪ੍ਰਭ ਸਿਮਰਤ ਕਛ ਬਿਗਨ ਨਾ ਲਾਗੈ, ਪ੍ਰਭ ਕੈ ਸਿਮਰਨ ਅੰਧਨ ਜਾਗੈ, ਪ੍ਰਭ ਕੈ ਸਿਮਰਨ ਪਉ ਨਾ ਵਿਆਪੈ, ਪ੍ਰਭ ਕੈ ਸਿਮਰਨ ਦੁਖ ਨਾ ਸੰਤਾਪੈ, ਪ੍ਰਭ ਕੈ ਸਿਮਰਨ ਸਾਧ ਕੈ ਸੰਗ, ਸਰਬ ਨਿਧਾਨ ਨਾਨਕ ਹਰ ਰੰਗ, ਪ੍ਰਭ ਕੈ ਸਿਮਰਨ ਰਿਧ ਸਿਧ ਨੌ ਨਿਧ, ਪ੍ਰਭ ਕੈ ਸਿਮਰਨ ਗਿਆਨ ਧਿਆਨ ਤਕ ਬੁੱਧ, ਪ੍ਰਭ ਕੈ ਸਿਮਰਨ ਜਪ ਤਪ ਪੂਜਾ, ਪ੍ਰਭ ਕੈ ਸਿਮਰਨ ਬਿਨਸੈ ਦੂਜਾ, ਪ੍ਰਭ ਕੈ ਸਿਮਰਨ ਤੀਰਥ ਸੁਨਾਨੀ, ਪ੍ਰਭ ਕੈ ਸਿਮਰਨ ਦਰਗੈ ਮਾਨੀ, ਪ੍ਰਭ ਕੈ ਸਿਮਰਨ ਹੋਏ ਸੋ ਭਲਾ, ਪ੍ਰਭ ਕੈ ਸਿਮਰਨ ਸੋ ਫਲ ਫਲਾ, ਛੇ ਸਿਮਰੈ ਜਿਨ ਆਪ ਸਿਮਰਾਏ, ਨਾਨਕ ਤਾਂ ਕਹਿ ਲਾ ਗੁਰ ਪਾਏ, ਪ੍ਰਭ ਕੈ ਸਿਮਰਨ ਸਭ ਤੇ ਊਚਾ, ਪ੍ਰਭ ਕੈ ਸਿਮਰਨ ਉਦਰੇ ਮੂਚਾ, ਪ੍ਰਭ ਕੈ ਸਿਮਰਨ ਤ੍ਰਿਸ਼ਨਾ ਬੁਝੈ, ਪ੍ਰਭ ਕੈ ਸਿਮਰਨ ਸਭ ਕਿਛੁ ਸੁਝੈ, ਪ੍ਰਭ ਕੈ ਸਿਮਰਨ ਨਾਹੀ ਜਮ ਤ੍ਰਾਸਾ, ਪ੍ਰਭ ਕੈ ਸਿਮਰਨ ਪੂਰਨ ਆਸਾ, ਪ੍ਰਭ ਕੈ ਸਿਮਰਨ ਮਨ ਕੀ ਮਲ ਜਾਏ, ਅੰਮ੍ਰਿਤ ਨਾ ਅੰਮ੍ਰਿਤ ਮਾਹੀ ਸੁਨਾਏ, ਪ੍ਰਭ ਜੀ ਬਸੈ ਸਾਧ ਕੀ ਰਸਨਾ, ਨਾਨਕ ਜਨ ਕਾ ਦਾਸਨ ਦਸਨਾ, ਪ੍ਰਭ ਕੋ ਸਿਮਰੈ ਸੇ ਤਨਵੰਤੇ, ਪ੍ਰਭ ਕੋ ਸਿਮਰੈ ਸੇ ਪਤਵੰਤੇ, ਪ੍ਰਭ ਕੋ ਸਿਮਰੈ ਸੇ ਜਨ ਪ੍ਰਵਾਨ, ਪ੍ਰਭ ਕੋ ਸਿਮਰੈ ਸੇ ਪੁਰਖ ਪ੍ਰਧਾਨ, ਪ੍ਰਭ ਕੋ ਸਿਮਰੈ ਸੇ ਬੇਮੋਹਤਾਜੇ, ਪ੍ਰਭ ਕੋ ਸਿਮਰੈ ਸੇ ਸਰਬ ਕੇ ਰਾਜੇ, ਪ੍ਰਭ ਕੋ ਸਿਮਰੈ ਸੇ ਸੁਖਵਾਸੀ, ਪ੍ਰਭ ਕੋ ਸਿਮਰੈ ਸਦਾ ਅਵਿਨਾਸੀ, ਸਿਮਰਨ ਤੇ ਲਾਗੇ ਜਿਨ ਆਪ ਦਿਆਲਾ, ਨਾਨਕ ਜਨ ਕੀ ਮੰਗੈ ਰਵਾਲਾ, ਪ੍ਰਭ ਕੋ ਸਿਮਰੈ ਸੇ ਪਰਉਪਕਾਰੀ, ਪ੍ਰਭ ਕੋ ਸਿਮਰੈ ਤਿਨ ਸਦ ਬਲਿਹਾਰੀ, ਪ੍ਰਭ ਕੋ ਸਿਮਰੈ ਸੇ ਮੁਖ ਸੁਹਾਵੇ, ਪ੍ਰਭ ਕੋ ਸਿਮਰੈ ਤਿਨ ਸੁਖ ਬਿਹਾਵੇ, ਪ੍ਰਭ ਕੋ ਸਿਮਰੈ ਤਿਨ ਆਤਮ ਜੀਤਾ, ਪ੍ਰਭ ਕੋ ਸਿਮਰੈ ਤਿਨ ਨਿਰਮਲ ਰੀਤਾ, ਪ੍ਰਭ ਕੋ ਸਿਮਰੈ ਤਿਨ ਅਨੰਦ ਘਨੇਰੇ, ਪ੍ਰਭ ਕੋ ਸਿਮਰੈ ਬਸੈ ਹਰ ਨੇਰੇ, ਸੰਤ ਕਿਰਪਾ ਤੇ ਅੰਦਿਨ ਜਾਗ, ਨਾਨਕ ਸਿਮਰਨ ਪੂਰੇ ਭਾਗ, ਪ੍ਰਭ ਕੈ ਸਿਮਰਨ ਕਾਰਜ ਪੂਰੇ, ਪ੍ਰਭ ਕੈ ਸਿਮਰਨ ਫਗੁਣ ਅਝੂਰੇ, ਪ੍ਰਭ ਕੈ ਸਿਮਰਨ ਹਰ ਗੁਣ ਬਾਣੀ, ਪ੍ਰਭ ਕੈ ਸਿਮਰਨ ਸਹਿ ਸਮਾਨੀ, ਪ੍ਰਭ ਕੈ ਸਿਮਰਨ ਨਿਹਚਲ ਆਸਨ, ਪ੍ਰਭ ਕੈ ਸਿਮਰਨ ਕਮਲ ਵਿਗਾਸਨ, ਪ੍ਰਭ ਕੈ ਸਿਮਰਨ ਅਨਹਦ ਜੁਨਕਾਰ, ਸੁਖ ਪ੍ਰਭ ਸਿਮਰਨ ਕਾ ਅੰਤ ਨਾ ਪਾਰ, ਸਿਮਰੈ ਸੇ ਜਨ ਜਿਨ ਕੋ ਪ੍ਰਭ ਮਯਾ, ਨਾਨਕ ਤਿਨ ਜਨ ਸਰਨੀ ਪਇਆ, ਹਰ ਸਿਮਰਨ ਕਰ ਭਗਤ ਪ੍ਰਗਟਾਏ, ਹਰ ਸਿਮਰਨ ਲਗ ਬੇਦ ਉਪਾਏ, ਹਰ ਸਿਮਰਨ ਪਏ ਸੁਧ ਜਤੀ ਦਾਤੇ, ਹਰ ਸਿਮਰਨ ਨੀਚ ਚੌ ਕੁੰਟ ਜਾਤੇ, ਹਰ ਸਿਮਰਨ ਤਾਰੀ ਸਭ ਕਰਨਾ, ਸਿਮਰ ਸਿਮਰ ਹਰ ਕਾਰਨ ਕਰਨਾ, ਹਰ ਸਿਮਰਨ ਕੀ ਉਹ ਸਗਲ ਅਕਾਰਾ, ਹਰ ਸਿਮਰਨ ਮੈਂ ਆਪ ਨਿਰੰਕਾਰਾ, ਕਰ ਕਿਰਪਾ ਜਿਸ ਆਪ ਬੁਝਾਇਆ, ਨਾਨਕ ਗੁਰਮੁਖ ਹਰ ਸਿਮਰਨ ਤਿਨ ਪਾਇਆ ਸਲੋਕ, ਦੀਨ ਦਰ ਦੁਖ ਪੰਜਨਾ, ਕਟ ਕਟ ਨਾਥ ਅਨਾਥ, ਸਰਨ ਤੁਮਾਰੀ ਆਇਓ, ਨਾਨਕ ਕੇ ਪ੍ਰਭ ਸਾਥ, ਅਸਤਦੀ ਜਹਿ ਮਾਤ ਪਿਤਾ ਸੁਖ ਨੀਤ ਨਾ ਭਾਈ, ਮਨ ਊਹਾ ਨਾਮ ਤੇਰੇ ਸੰਗ ਸਹਾਈ, ਜਹਿ ਮਾਂ ਪਿਆਨ ਦੂਤ ਦਮ ਦਲੈ, ਤੈ ਕੇਵਲ ਨਾਮ ਸੰਗ ਤੇਰੇ ਚਲੈ, ਜਹਿ ਮੁਸ਼ਕਲ ਹੋਵੇ ਅਤ ਭਾਰੀ, ਹਰ ਕੋ ਨਾਮ ਖਿਨ ਮਾਏ ਉਦਾਰੀ, ਅੰਤ ਪੁਨੈ ਚਰਨ ਕਰਤ ਨਹੀਂ ਤਰੈ, ਹਰ ਕੋ ਨਾਮ ਕੋਟ ਪਾਪ ਪਰ ਹਰੈ, ਗੁਰਮੁਖ ਨਾਮ ਜਪੋ ਮਨ ਮੇਰੇ, ਨਾਮ ਪਾਵੋ ਸੂਖ ਘਨੇਰੇ, ਸਗਲ ਸ੍ਰਿਸ਼ਟ ਕੋ ਰਾਜਾ ਦੁਖੀਆ, ਹਰ ਕਾ ਨਾਮ ਜਪਤ ਹੋਏ ਸੁਖੀਆ, ਲਾਖ ਕਰੋਰੀ ਬੰਦਨਾ ਕਰੈ, ਹਰ ਕਾ ਨਾਮ ਜਪਤ ਨਿਸਤਰੈ, ਅਨਕ ਮਾਇਆ ਰੰਗ ਸਿਖਣਾ ਬੁਝਾਵੇ, ਹਰ ਕਾ ਨਾਮ ਜਪਤ ਆਭਾਵੇ, ਜੇ ਮਾਰਗ ਇਹੋ ਜਾਤ ਇਕੇਲਾ, ਤੈ ਹਰ ਨਾਮ ਸੰਗ ਹੋਤ ਸੋਏਲਾ, ਐਸਾ ਨਾਮ ਮਨ ਸਦਾ ਤੇ ਆਈਐ, ਨਾਨਕ ਗੁਰਮੁਖ ਪਰਮ ਗਤ ਪਾਈਐ, ਛੂਟਤ ਨਹੀਂ ਕੋਟ ਲਖ ਬਾਹੀ, ਨਾਮ ਜਪਤ ਤੈ ਪਾਰ ਕਰਾਹੀ, ਅਨਕ ਬਿਗਨ ਜਹ ਆਏ ਸੰਗਾਰੈ, ਹਰ ਕਾ ਨਾਮ ਤਤਕਾਲ ਉਧਾਰੈ, ਅਨਕ ਜੋਨ ਜਨਮੈ ਮਰ ਜਾਮ, ਨਾਮ ਜਪਤ ਪਾਵੈ ਵਿਸਰਾਮ, ਹਉ ਮੈਲਾ ਮਲ ਕਬੂ ਨ ਧੋਵੈ, ਹਰ ਕਾ ਨਾਮ ਕੋਟ ਪਾਪ ਹੋਵੈ, ਐਸਾ ਨਾਮ ਜਪੋ ਮਨ ਰੰਗ, ਨਾਨਕ ਪਾਈਐ ਸਾਧ ਕੈ ਸੰਗ, ਜੇ ਮਾਰਗ ਕੇ ਗਨੇ ਜਾਏ ਨ ਕੋਸਾ, ਹਰ ਕਾ ਨਾਮ ਉਹਾ ਸੰਗ ਤੋਸਾ, ਜੇ ਪੈਂਦੇ ਮਹਾ ਅੰਗ ਗੁਬਾਰਾ, ਹਰ ਕਾ ਨਾਮ ਸੰਗ ਉਜਿਆਰਾ, ਜਾਂ ਪੰਥ ਤੇਰਾ ਕੋ ਨਾ ਸਿਆਨੂ, ਹਰ ਕਾ ਨਾਮ ਤੈ ਨਾਲ ਪਛਾਨੂ,
जय महा प्याम सबक बहु काम तै हर के नाम की तुम ऊपर शाम जहाँ त्रिखा मन तुझ आकर्ष है तै नानक हर हर अमृत बरख है भगत जना की बरकर नाम संत जना के मन विश्राम हर का नाम दास की ओट हर के नाम उदरे जन कोट हर दस पर संत दिन रात हर हर औसत साध समात हर जन के हर नाम निधान पार ब्रह्म जन की नो दान मन तन रंग रते रंग एक है नानक जन के बिरत विवेक है हर का नाम जन को मुक्त जुगत हर के नाम जन को तृप्त भूत हर का नाम जन का रूप रंग हर नाम जपत तब करे न भंग हर का नाम जन की वडियाई हर के नाम जन शोभा पाई हर का नाम जन को भोग जोग हर नाम जपत पछवाए वियोग जन वाता हर नाम की सेवा नानक पूजे हर हर देवा हर हर जन के माल खजीना हर तन जन को आप सब दीना हर हर जन के ओट सतानी हर प्रताप जन अवर न जानी ओत पोत जन हर रस राते सुन समाद नाम रस माते आठ पैर जन हर हर जपे हर का पगत प्रकट नहीं छपे हर की पगत मुक्त बहु करे नानक जन संकेते तरे।

ਨਾਮ ਤਨ ਤਨ ਤੇ ਜਨ ਜੇ ਕਟ ਬਸਿਓ ਹਰ ਨਾਮ ਨਾਨਕ ਤਾਂ ਕਹਿ ਬਲ ਬਲ ਜਾਓ ਰਹਿਤ ਔਰ ਕਛ ਔਰ ਕਮਾਵਤ ਮਨ ਨਹੀਂ ਪ੍ਰੀਤ ਮੁਖੋਂ ਗੰਧ ਲਾਵਤ ਜਾਨਨ ਹਾਰ ਪ੍ਰਭੂ ਪ੍ਰਬੀਨ ਬਾਹਰ ਪੇਖ ਨਾ ਕਾਹੂ ਪੀਨ ਔਰ ਉਪਦੇਸ਼ ਆਪ ਨਾ ਕਰੈ ਆਵਤ ਜਾਵਤ ਜਨਮੈ ਮਰੈ ਜਿਸ ਕੈ ਅੰਤਰ ਬਸੈ ਨਿਰੰਕਾਰ ਤਿਸ ਕੀ ਸੀਖ ਤਰੈ ਸੰਸਾਰ ਜੋ ਤੁਮ ਪਾਨੇ ਤਿਨ ਪ੍ਰਭ ਜਾਤਾ ਨਾਨਕ ਕੁੰਜਨ ਚਰਨ ਪਰਾਤਾ ਕਰੋ ਬੇਨਤੀ ਪਾਰ ਬ੍ਰਹਮ ਸਭ ਜਾਣੈ ਆਪਣਾ ਕੀਆ ਆਪੈ ਮਾਨੈ ਆਪੈ ਆਪ ਆਪ ਤਰਕ ਨਿਬੇਰਾ ਕਿਸੈ ਦੂਰ ਜਨਾਵਤ ਕਿਸੈ ਬੁਝਾਵਤ ਨੇਰਾ ਉਪਾਵ ਸਿਆਨਪ ਸਗਲ ਤੇ ਰਹਿਤ ਸਭ ਕਛ ਜਾਣੈ ਆਤਮ ਕੀ ਰਹਿਤ

ਬਹੁਤ ਕਿਰਪਾਲ ਆਪ ਜਿਹੜਾ ਅਵਰੈ ਨਾਮ ਜਪਾਵੇ ਨਾਨਕ ਉਹ ਵੈਸ਼ਨੋ ਪਰਮ ਗਤ ਪਾਵੇ। ਭਗਵਤੀ ਭਗਵੰਤ ਭਗਤ ਕਾ ਰੰਗ ਸਗਲ ਤਿਆਗੈ ਦੁਸ਼ਟ ਕਾ ਸੰਗ।

ਚੋਂ ਵਰਨਾ ਕੋ ਦੇ ਉਪਦੇਸ਼, ਨਾਨਕ ਉਸ ਪੰਡਤ ਕੋ ਸਦਾ ਆਦੇਸ਼। ਬੀਜ ਮੰਤਰ ਸਰਬ ਕੋ ਗਿਆਨ, ਚੋਂ ਵਰਨਾ ਮੈਂ ਜਪੈ ਕੋ ਨਾਮ।

ਨਦਰੀ ਆਇਆ ਦਾਸ ਸੰਤਨ ਪਾਏ ਤਿਨ ਪਾਇਆ ਸਦਾ ਨਿਕਟ ਨਿਕਟ ਹਰ ਜਾਨ ਸੋ ਦਾਸ ਦਰਗੇ ਪ੍ਰਵਾਨ ਆਪਣੇ ਦਾਸ ਕੋ ਆਪ ਕਿਰਪਾ ਕਰੇ ਤਿਸ ਦਾਸ ਕੋ ਸਭ ਸੋ ਜੀ ਪਰੇ ਸਗਲ ਸੰਗ ਆਤਮ ਉਦਾਸ ਐਸੀ ਜੁਗਤ ਨਾਨਕ ਰਾਮਦਾਸ ਪ੍ਰਭ ਕੀ ਆਗਿਆ ਆਤਮ ਹਿਤਾਵੇ ਜੀਵਨ ਮੁਕਤ ਸੋ ਕਹਾਵੇ ਤੈਸਾ ਹਰਖ ਤੈਸਾ ਉਸੋਗ ਸਦਾ ਅਨੰਤ ਤੈ ਨਹੀਂ ਵਿਯੋਗ ਤੈਸਾ ਸਵਰਨ ਤੈਸੀ ਉਸ ਮਾਟੀ

ਕਿਸਤਾ ਨਾਮ ਰੱਖ ਕੰਠ ਕਰੋਏ, ਸਿਮਰ ਸਿਮਰ ਸਿਮਰ ਪ੍ਰਭ ਸੋਏ, ਨਾਨਕ ਬਿਗਨ ਨਾ ਲਾਗੈ ਕੋਏ। ਪੁਸਤਕ ਮਨ ਮੈਂ ਕਰ ਨਿਰੰਕਾਰ, ਕਰ ਮਨ ਮੇਰੇ ਸਭ ਵਿਵਹਾਰ, ਨਿਰਮਲ ਰਸਨਾ ਅੰਮ੍ਰਿਤ ਪੀਓ, ਸਦਾ ਸੁਹੇਲਾ ਕਰ ਲਹਿ ਜੀਓ। ਨੈਨੋ ਪੇਖ ਠਾਕੁਰ ਕਾ ਰੰਗ, ਸਾਧ ਸੰਗ ਬਿਨ ਸਹਿ ਸਭ ਸੰਗ, ਚਰਨ ਚਲੋ ਮਾਰਗ ਗੋਬਿੰਦ, ਮਿਟੈ ਪਾਪ ਜਪੀਐ ਹਰ ਬਿੰਦ, ਕਾ ਹਰ ਕਰਮ ਸ਼ਰਵਣ ਹਰ ਕਥਾ, ਹਰ ਦਰਗਹਿ ਨਾਨਕ ਊਜਲ ਮਥਾ। ਬੜ ਪਾਗੀ ਤੇ

ਸਦਾ ਸਦਾ ਜਾਣੋ ਤੇ ਸੁਖੀ ਏਕੋ ਏਕ ਏਕ ਪਛਾਣੈ ਇਤ ਉਤ ਕੀਓ ਸੋ ਜੀ ਜਾਣੈ ਨਾਮ ਸੰਗ ਜਿਸਕਾ ਮਨ ਮਾਨਿਆ ਨਾਨਕ ਤਿਨੈ ਨਿਰੰਜਨ ਜਾਣਿਆ ਗੁਰ ਪ੍ਰਸਾਦ ਆਪਨ ਆਪ ਸੁਜੈ ਤਿਸ ਕੀ ਜਾਣੋ ਤ੍ਰਿਸ਼ਨਾ ਬੁਜੈ ਸਾਧ ਸੰਗ ਹਰ ਹਰ ਜਸ ਕਹਿਤ ਸਰਬ ਰੋਗ ਤੇ ਓ ਹਰ ਜਨ ਰਹਿਤ ਆਮ ਦਿਨ ਕੀਰਤਨ ਕੇਵਲ ਵਿਖਿਆਨ ਗ੍ਰਸਤ ਮੈਂ ਸੋਈ ਨਿਰਵਾਨ ਏਕ ਉਪਰ ਜਿਸ ਜਨ ਕੀ ਆਸਾ ਤਿਸ ਕੀ ਕਟਿਐ ਜਨ ਕੀ ਫਾਸਾ ਪਾਰ ਬ੍ਰਹਮ ਕੀ ਜਿਸ ਮਨ ਭੂਖ ਨਾਨਕ ਕਿਸੈ ਨ ਲਾਗੈ ਦੁਖ ਜਿਸ ਕੋ ਹਰ ਪ੍ਰਭ ਮਨ ਚਿਤਿਆਵੈ ਸੋ ਸੰਤ ਸੁਹੇਲਾ ਨਹੀਂ ਬੁਲਾਵੈ ਜਿਸ ਪ੍ਰਭ ਆਪਣਾ ਕਿਰਪਾ ਕਰੈ ਸੋ ਸੇਵਕ ਕਹੋ ਕਿਸ ਤੇ ਡਰੈ ਜੈਸਾ ਸਾ ਤੈਸਾ ਦ੍ਰਿਸ਼ਟਾਇਆ ਆਪਣੇ ਕਾਰਜ ਮੈਂ ਆਪ ਸਮਾਇਆ ਸੋਦਤ ਸੀਜਿਆ ਗੁਰ ਪ੍ਰਸਾਦ ਤਕ ਸਭ ਬੂਜਿਆ ਜਬ ਦੇਖੋ ਤਬ ਸਭ ਕਿਛ ਮੂਲ ਨਾਨਕ ਸੋ ਸੂਖਮ ਸੋਈ ਅਸਥੂਲ ਨੈ ਕਿਛ ਜਨਮੈ ਨੈ ਕਿਛ ਮਰੈ ਆਪਨ ਚਲਿਤ ਆਪ ਹੀ ਕਰੈ ਆਵਨ ਜਾਵਨ ਦ੍ਰਿਸ਼ਟ ਅੰਦ੍ਰਿਸ਼ਟ ਆਗਿਆਕਾਰੀ ਤਾਰੀ ਸਭ ਸ੍ਰਿਸ਼ਟ ਆਪੇ ਆਪ ਸਗਲ ਮੈਂ ਆਪ ਅਨਕ ਜੁਗਤ ਰਖਾਪ ਉਥਾਪ ਅਵਿਨਾਸੀ ਨਾਹੀ ਕਿਛ ਖੰਡ ਤਾਰਨ ਤਾਰ ਰਹੋ ਬ੍ਰਹਿਮੰਡ ਅਲਖ ਅਭੇਵ ਪੁਰਖ ਪ੍ਰਤਾਪ ਆਪ ਜਪਾਏ ਤਾ ਨਾਨਕ ਜਾਪ ਜਿਨ ਪ੍ਰਭ ਜਾਤਾ ਸੋ ਸੋਭਾਵੰਤ ਸਗਲ ਸੰਸਾਰ ਉਦਰੈ ਤਿਨ ਮੰਤ ਪ੍ਰਭ ਕੇ ਸੇਵਕ ਸਗਲ ਉਦਾਰਨ ਪ੍ਰਭ ਕੇ ਸੇਵਕ ਦੂਖ ਵਿਸਾਰਨ ਆਪੇ ਮੇਲ ਲੈ ਕਿਰਪਾਲ ਗੁਰ ਕਾ ਸਬਦ ਜਪ ਪੈ ਨਿਹਾਲ ਉਨਕੀ ਸੇਵਾ ਸੋਈ ਲਾਗੈ ਜਿਸਨੂੰ ਕਿਰਪਾ ਕਰੈ ਬਟ ਪਾਗੈ ਨਾਮ ਜਪਤ ਪਾਵੈ ਵਿਸਰਾਮ ਨਾਨਕ ਤਿਨ ਪੁਰਖ ਕੋ ਉਤਮ ਕਰਮਾਨ ਜੋ ਕਿਛ ਕਰੈ ਸੋ ਪ੍ਰਭ ਕੈ ਰੰਗ ਸਦਾ ਸਦਾ ਬਸੈ ਹਰ ਸੰਗ ਸਹਿ ਸੁਭਾਏ ਹੋਵੈ ਸੋ ਹੋਏ ਕਰਨੈ ਹਾਰ ਪਛਾਣੈ ਸੋਏ ਪ੍ਰਭ ਕਾ ਕੀਆ ਜਨ ਮੀਠ ਲਗਾਨਾ ਜੈਸਾ ਸਾ ਤੈਸਾ ਦ੍ਰਿਸ਼ਟਾਨਾ ਜਿਸ ਤੇ ਉਪਜੇ ਤਿਸ ਮਾਹ ਸਮਾਏ ਓਏ ਸੁਖ ਨਿਦਾਨ ਉਨਹੂ ਬਣਿਆਏ ਆਪ ਉਸ ਤੋਂ ਆਪ ਦੀਨੋ ਮਾਨ ਨਾਨਕ ਪ੍ਰਭ ਜਨ ਏਕੋ ਜਾਨ ਸਲੋਕ

ਕਿਰਪਾ ਨਿਧਾਨ ਦਿਆਲ ਬਖਸੰਦ ਸਾਫ ਤੇਰੇ ਕੀ ਚਰਨੀ ਪਾਓ ਨਾਨਕ ਕੈ ਮਨ ਇਓ ਨਰਾਓ ਮਨਸਾ ਪੂਰਨ ਸਮਨਾ ਜੋਗ ਜੋ ਕਰ ਪਾਇਆ ਸੋਈ ਹੋਗ ਹਰਨ ਪਰਨ ਜਾਂ ਕਾ ਨੇਤਰ ਫੋਰ ਤਿਸਤਾ ਮੰਤਰ ਨਾ ਜਾਣੈ ਹੋਰ ਅਨੰਦ ਰੂਪ ਮੰਗਲ ਸੱਜਾਂ ਕੈ ਸਭ ਥੋਕ ਸੁਣੀਐ ਕਰ ਪਾ ਕੈ ਰਾਜ ਮੈਂ ਰਾਜ ਜੋਗ ਮੈਂ ਜੋਗੀ ਤਪ ਮੈਂ ਤਪੀ ਸਰਗ੍ਰਸਤ ਮੈਂ ਭੋਗੀ ਚਾਹੇ ਚਾਹੇ ਭਗਤੈ ਸੁਖ ਪਾਇਆ ਨਾਨਕ ਕਿਸ ਪੁਰਖ ਕਾ ਕਿਨੈ ਅੰਤ ਨਾ ਪਾਇਆ ਜਾਂ ਕੀ ਲੀਲਾ ਕੀ ਮਿਤਨਾ ਹੈ ਸਗਲ ਦੇਵ ਹਾਰੇ ਅਵਗਾਹੇ ਪਿਤਾ ਕੇ ਜਨਮ ਕੇ ਜਾਣੈ ਪੂਤ ਸਗਲ ਪਰੋਈ ਆਪਣੇ ਸੂਤ ਸੁਮਤ ਗਿਆਨ ਧਿਆਨ ਜਿਨ ਦੇ ਜਨ ਦਾਸ ਨਾਮ ਤੇ ਆਵੈ ਸੇ ਤਿਉ ਗੁਣ ਮੈਂ ਜਾ ਕੋ ਬਰਮਾਏ ਜਨਮ ਮਰੈ ਫਿਰ ਆਵੈ ਜਾਏ ਊਚ ਨੀਚ ਤਿਸਕੇ ਅਸਥਾਨ ਜੈਸਾ ਦਿਨ ਆਵੈ ਤੈਸਾ ਨਾਨਕ ਜਾਨ ਨਾਨਾ ਰੂਪ ਨਾਨਾ ਜਾ ਕੇ ਰੰਗ ਨਾਨਾ ਤੇਖ ਕਰੈ ਇਕ ਰੰਗ ਨਾਨਾ ਵਿਦਕੀ ਨੋ ਵਿਸਥਾਰ ਪ੍ਰਭ ਅਵਨਾਸੀ ਏਕੰਕਾਰ ਨਾਨਾ ਚਲਤ ਕਰੇ ਖਿਨ ਮਾਹੇ ਪੂਰੋ ਪੂਰਨ ਸਭ ਠਾਏ ਨਾਨਾ ਵਿਦ ਕਰਦੰਤ ਬਣਾਈ ਆਪਣੀ ਕੀਮਤ ਆਪੇ ਪਾਏ ਸਭ ਕਬ ਤਿਸਕੇ ਸਭ ਤਿਸਕੇ ਠਾਓ ਜਪ ਜਪ ਜੀਵੈ ਨਾਨਕ ਹਰਨਾਓ ਨਾਮ ਕੇ ਤਾਰੇ ਸਗਲੇ ਜੰਤ ਨਾਮ ਕੇ ਤਾਰੇ ਖੰਡ ਬ੍ਰਹਿਮੰਡ ਨਾਮ ਕੇ ਤਾਰੇ ਸਿਮਰਤ ਵੇਦ ਪੁਰਾਨ ਨਾਮ ਕੇ ਤਾਰੇ ਸੁਨਣ ਗਿਆਨ ਧਿਆਨ ਨਾਮ ਕੇ ਤਾਰੇ ਆਗਾਸ ਕਪਾਲ ਨਾਮ ਕੇ ਤਾਰੇ ਸਗਲ ਆਕਾਰ ਨਾਮ ਕੇ ਤਾਰੇ ਪੁਰੀਆ ਸਭ ਭਵਨ ਨਾਮ ਕੇ ਸੰਗ ਉਦਰੇ ਸੁਨ ਸ੍ਰਵਣ ਕਰ ਕਿਰਪਾ ਜਿਸ ਆਪਣੇ ਨਾਮ ਲਾਏ ਨਾਨਕ ਚੌਥੇ ਪਦ ਮੈਂ ਸੋ ਜਨਗਤ ਪਾਏ ਰੂਪ ਸਤ ਜਾਂ ਕਾ ਸਤ ਅਸਥਾਨ ਪੁਰਖ ਸਤ ਕੇਵਲ ਪ੍ਰਧਾਨ ਕਰਤੂਤ ਸਤ ਸਤ ਜਾਂ ਕੀ ਬਾਣੀ ਸਤ ਪੁਰਖ ਸਭ ਮਾਇ ਸਮਾਣੀ ਸਤ ਕਰਮ ਜਾਂ ਕੀ ਰਚਨਾ ਸਤ ਮੂਲ ਸਤ ਸਤ ਉਤਪਤ ਸਤ ਕਰਨੀ ਨਿਰਮਲ ਨਿਰਮਲੀ ਜਿਸੈ ਬੁਝਾਏ ਤਿਸੈ ਸਭ ਪਲੀ ਸਤ ਨਾਮ ਪ੍ਰਭਤਾ ਸੁਖਦਾਈ ਵਿਸ਼ਵਾਸ ਸਤ ਨਾਮ ਗੁਰ ਤੇ ਪਾਈ ਸਤ ਬਚਨ ਸਾਧੂ ਉਪਦੇਸ਼ ਸਤ ਤੇ ਜਨ ਜਾਂ ਕਹਿ ਰਹਿ ਪ੍ਰਵੇਸ਼ ਸਤ ਨਿਰਤ ਬੂਝੈ ਜੇ ਕੋਏ ਨਾਮ ਜਪਤ ਤਾਂ ਕੀ ਗਤ ਹੋਏ ਆਪ ਸਤ ਕੀ ਆਸਵ ਸਤ ਆਪੇ ਜਾਣੈ ਆਪਣੀ ਮਿਤ ਗਤ ਜਿਸ ਕੀ ਸ੍ਰਿਸ਼ਟ ਹੋ ਕਰਨੈ ਹਾਰ ਔਰ ਨ ਬੂਝ ਕਰਤ ਵਿਚਾਰ ਕਰਤੇ ਕੀ ਮਿਤ ਨਾ ਜਾਣੈ ਕੀਆ ਨਾਨਕ ਜੋ ਤਿਸ ਪਾਵੈ ਸੋ ਵਰਤੀਆ ਬਿਸਮਨ ਬਿਸਮ ਪਏ ਬਿਸਮਾਦ ਜਿਨ ਬੂਝਿਆ ਤਿਸ ਆਇਆ ਸਵਾਦ ਪ੍ਰਭ ਕੈ ਰੰਗ ਰਾਤ ਜਨ ਰਹੇ ਗੁਰ ਕੈ ਬਚਨ ਪਦਾਰਥ ਲਏ ਓਏ ਦਾਤੇ ਦੁੱਖ ਕਾਟਨ ਹਾਰ ਜਾ ਕੈ ਸੰਗ ਕਰੈ ਸੰਸਾਰ ਜਨ ਕਾ ਸੇਵਕ ਸੋ ਵਡ ਪਾਗੀ ਜਨ ਕੈ ਸੰਗ ਏਕ ਲਿਵ ਲਾਗੀ ਗੁਣ ਗੋਬਿੰਦ ਕੀਰਤਨ ਜਨ ਗਾਵੈ ਗੁਰ ਪ੍ਰਸਾਦ ਨਾਨਕ ਫਲ ਪਾਵੈ ਸਲੋਕ ਆਦ ਸੱਚ ਜੁਗਾਦ ਸੱਚ ਹੈ ਵੀ ਸੱਚ ਨਾਨਕ ਹੋਸੀ ਬੇ ਸੱਚ ਅਸਤਦੀ ਚਰਨ ਸਤ ਸਤ ਪਰਸਨਹਾਰ ਪੂਜਾ ਸਤ ਸਤ ਸੇਵਦਾਰ ਦਰਸ਼ਨ ਸਤ ਸਤ ਪੇਖਣਹਾਰ ਨਾਮ ਸਤ ਸਤ ਧਿਆਵਨਹਾਰ ਆਪ ਸਤ ਸਤ ਸਬਦਾਰੀ ਆਪੇ ਗੁਣ ਆਪੇ ਗੁਣਕਾਰੀ ਸ਼ਬਦ ਸਤ ਸਤ ਪ੍ਰਭ ਵਕਤਾ ਸੁਰਤ ਸਤ ਸਤ ਜਸ ਸੁਨਤਾ ਬੁੱਝਣਹਾਰ ਕੋ ਸਤ ਸਭ ਹੋਏ ਨਾਨਕ ਸਤ ਸਤ ਪ੍ਰਭ ਸੋਏ ਸਤ ਸਰੂਪ ਹਿਰਦੈ ਜਿਨ ਮਾਨਿਆ ਕਰਨ ਕਰਾਵਨ ਤਿਨ ਮੂਲ ਪਛਾਣਿਆ ਜਾਂ ਕਹਿ ਰਹਿ ਵਿਸ਼ਵਾਸ ਪ੍ਰਗ ਆਇਆ ਸਤ ਗਿਆਨ ਤਿਸ ਮਨ ਪ੍ਰਗਟਾਇਆ ਕਹਿ ਤੇ ਨਿਰਭਉ ਹੋਏ ਬਸਾਣਾ ਜਿਸ ਤੇ ਉਪਜਿਆ ਤਿਸ ਮਾਇ ਸਮਾਨਾ ਬਸ ਮਾਇ ਲੈ ਬਸ ਗਡਾਈ ਤਾਂ ਕੋ ਪਿੰਨ ਨਾ ਕਹਿ ਨਾ ਜਾਈ ਬੂਝੈ ਬੂਝਣ ਹਾਰ ਵਿਵੇਕ ਨਾਰਾਇਣ ਮਿਲੇ ਨਾਨਕ ਏਕ ਠਾਕੁਰ ਕਾ ਸੇਵਕ ਆਗਿਆਕਾਰੀ ਠਾਕੁਰ ਕਾ ਸੇਵਕ ਸਦਾ ਪੁਜਾਰੀ ਠਾਕੁਰ ਕੇ ਸੇਵਕ ਕੈ ਮਨ ਪ੍ਰਤੀਤ ਠਾਕੁਰ ਕੇ ਸੇਵਕ ਕੀ ਨਿਰਮਲ ਰੀਤ ਠਾਕੁਰ ਕੋ ਸੇਵਕ ਜਾਣੈ ਸੰਗ ਪ੍ਰਭ ਕਾ ਸੇਵਕ ਨਾਮ ਕੈ ਰੰਗ ਸੇਵਕ ਕੋ ਪ੍ਰਭ ਪਾਲਨ ਹਾਰਾ ਸੇਵਕ ਕੀ ਰਾਖੈ ਨਿਰੰਕਾਰਾ ਸੋ ਸੇਵਕ ਜਿਸ ਦਇਆ ਪ੍ਰਭ ਧਾਰੈ ਨਾਨਕ ਸੋ ਸੇਵਕ ਸਾਥ ਸਾਥ ਸਮਾਰੈ ਆਪਣੇ ਜਨ ਕਾ ਪ੍ਰਦਾ ਟਾਕੈ ਆਪਣੇ ਸੇਵਕ ਕੀ ਸਰ ਪਰ ਰਾਖੈ ਆਪਣੇ ਦਾਸ ਕੋ ਦੇ ਵਡਾਈ ਆਪਣੇ ਸੇਵਕ ਕੋ ਨਾਮ ਜਪਾਈ
अपने सेवक की आप पत राखे है ताकि दखमित कोई न लाखे। प्रभु के सेवक को ना पहुँचे, प्रभु के सेवक पूछते ऊंचे। जो प्रभु अपनी सेवा लाया, नानक सो सेवक दैन प्रगटाया। नीकी कीरी महफल राखे, पसंद करे लश्कर कोट लाखे। जिसका साफ ना काटत आप, ताको राष्ट्र दे पर हाथ। मानस जतन करत बो पाक, किसके कर्तव्य से जात। मारे न राखे और न कोए, सर्व जिया का राखा सोए। काहे सोच करे रे प्राणी, जप नानक प्रभ अलख विडाणी। बारंबार बार प्रभ जपी है, पी अमृत तिहु मन तंत्र पी है। नाम रतन जिन गुरमुख पाया, किस किच अवर नाही दृष्टाया। नाम तन नामो रूप रंग, नामो सुखर नाम का संग। नाम रस जो जन तृष्टाने, मंथन नामे नाम समाने। उठत बैठत सोवत नाम, कहो नानक जन कै सब काम। बोलो जस जे बै दिन रात, प्रभ अपने जन की नीदात। करें भगत आत्म कह चाहे, प्रभ अपने सो रहे समाये। जो हुआ हो वत सो जाने, प्रभ अपने का हुक्म पछाने। तिसकी महिमा कौन बखानो, तिसका गुण कह एक न जानो। आठ पैर प्रभ बसे हजूरे, कहो नानक से जन पूरे। मन मेरे तिन की ओट ले, मन अपना तिन जन।

ਤਾਵੇ ਕਰਨ ਕਰਾਵਨ ਕਰਨੇ ਹਾਰ ਨਾਨਕ ਕਰਤੇ ਕਾ ਨਾਹਿ ਕੁਮਾਰ ਜਬ ਆਪਣੀ ਸੋਭਾ ਆਪਣ ਸੰਗ ਬਣਾਈ ਤਬ ਕੌਣ ਮਾਏ ਬਾਪ ਮਿੱਤਰ ਸੁਤ ਭਾਈ ਜੈ ਸਰਬ ਕਲਾ ਆਪੇ ਪ੍ਰਵੀਨ ਤੈ ਬੇਦ ਕਤੇ ਪਾ ਕੋਚੀਨ।

ਨੇਕ ਗੋਪਾਲ ਦਮੋਦਰ ਦੀਨ ਦਿਆਲ ਦੁਖ ਪੰਜਨ ਪੂਰਨ ਕਿਰਪਾਲ ਸਿਮਰ ਸਿਮਰ ਨਾਮ ਬਾਰੰਬਾਰ ਨਾਨਕ ਜੀ ਕਾ ਇਹ ਆਧਾਰ ਉੱਤਮ ਸਲੋਕ ਸਾਧ ਕੇ ਬਚਨ ਅਨੁਲੀਕ ਲਾਲ ਇਹ ਰਤਨ ਸੁਨਤ ਕਮਾਵਤ।

ਜੈ ਸ਼ਬਦ ਅਨਾਹਦ ਵਾਜੈ ਸੁਨ ਸੁਨ ਅਨੰਦ ਕਰੇ ਪ੍ਰਭ ਗਾਜੈ ਪ੍ਰਗਟੇ ਗੋਪਾਲ ਮਾਤ ਕੈ ਮਾਥੈ ਨਾਨਕ ਉਦਰੇ ਤਿਨ ਕੈ ਸਾਥੇ ਸਰਨ ਜੋਗ ਸੁਨ ਸਰਨੀ ਆਏ ਕਰ ਕਿਰਪਾ ਪ੍ਰਭ ਆਪ ਮਿਲਾਏ ਮਿਟ ਗਏ ਬੈਰ ਪਏ ਸਭ ਰੇਨ ਅੰਮ੍ਰਿਤ ਨਾਮ ਸਾਧ ਸੰਗ ਲੈਨ ਸੋ ਪ੍ਰਸੰਨ ਭਏ ਗੁਰਦੇਵ ਪੂਰਨ ਹੋਈ ਸੇਵਕ ਕੀ ਸੇਵ ਆਲ ਜੰਜਾਲ ਵਿਕਾਰ ਤੇ ਰਹਤੇ ਰਾਮ ਨਾਮ ਸੁਨ ਰਸਨਾ ਕਹਤੇ ਕਰ ਪ੍ਰਸਾਦ ਦਇਆ ਪ੍ਰਭ ਧਾਰੀ ਨਾਨਕ ਨਿਭੀ ਖੇਪ ਹਮਾਰੀ।

ਸੰਸਾਰ ਜਨਮ ਮਰਨ ਬਹੁ ਜੋਨ ਭ੍ਰਮਣ ਕੀਨੇ ਕਰਮ ਅਨੇਕ ਰਚਨਹਾਰ ਨੇ ਸਿਮਰਿਓ ਮਨ ਨਾ ਵਿਚਾਰ ਵਿਵੇਕ ਪਾਓ ਭਗਤ ਭਗਵਾਨ ਸੰਗ ਮਾਇਆ ਲਿਪਤ ਨਰੰਚ ਨਾਨਕ ਬਿਰਲੇ ਪਾਈਐ ਜੋ ਨਾ ਰਚੈ ਪਰਪੰਚ ਸਲੋਕ ਖੱਟ ਸ਼ਾਸਤਰ ਊਚੋ ਕਹੇ ਅੰਤ ਨ ਪਾਰਾਵਾਰ ਭਗਤ ਸੋ ਹੈ ਗੁਣ ਗਾਵਤੇ ਨਾਨਕ ਪ੍ਰਭ ਕੈ ਦੁਆਰ ਪੌੜੀ ਖਸਤਮ

ਸਭ ਬੋਲਣ ਫਿੱਕਾ ਸਾਧ ਮਨਮੁਖ ਅਹੰਕਾਰ ਸਲਾਹਦੇ ਹਉਮੈ ਮਮਤਾਵਾਦ ਜਿਨ ਸਾਲਾਹਨ ਸੇ ਮਰੈ ਖਪ ਜਾਵੇ ਸਭ ਅਪਵਾਦ ਜਨ ਨਾਨਕ ਗੁਰਮੁਖ ਉਭਰੇ ਜਪ ਹਰ ਹਰ ਪਰਮਾਨਾਦ ਮਹਿਲਾ ਚੌਥਾ ਸਤਿਗੁਰ ਹਰ ਪ੍ਰਭ ਦਸ ਨਾਮ ਤਿਆਈ ਮਨ ਹਰੀ ਨਾਨਕ ਨਾਮ ਪਵਿੱਤ ਹਰ ਮੁਖ ਬੋਲੀ ਸਭ ਦੁਖ ਪਰ ਹਰੀ ਪੌੜੀ ਤੂੰ ਆਪੇ ਆਪ ਨਿਰੰਕਾਰ ਹੈ ਨਿਰੰਜਨ ਹਰ ਰਾਇਆ ਜਿਨੀ ਤੂੰ ਇਕ ਮਨ ਸੱਚ ਧਿਆਇਆ ਤਿਨਕਾ ਸਭ ਦੁਖ ਗਵਾਇਆ ਤੇਰਾ ਸ਼ਰੀਕ ਕੋ ਨਾਹੀ ਜਿਸਨੂੰ ਲਵੇ ਲਾਏ ਸੁਣਾਇਆ ਤੁਧ

ਕਨੇਰੀਆਂ ਜੇ ਘਰ ਵਥ ਹੋਵੇ ਸਾਈ ਖਾਏ ਬਿਨ ਸਤਿਗੁਰ ਸੋਜੀ ਨਾ ਪਵੇ ਅਹੰਕਾਰ ਨਾ ਵਿੱਚੋਂ ਜਾਏ ਅਹੰਕਾਰੀਆਂ ਨੂੰ ਦੁੱਖ ਭੁੱਖ ਹੈ ਹੱਥ ਟੱਡੇ ਕਰ ਕਰ ਮੰਗਾਏ ਕੂੜ ਠੱਗੀ ਗੁੱਜੀ ਨਾ ਰਹੇ ਮੁਲੰਮਾ ਪਾਜ ਲੈ ਜਾਏ ਜਿਸ ਹੋਵੇ ਪੂਰਬ ਲਿਖਿਆ ਤਿਸ ਸਤਿਗੁਰ ਮਿਲੇ ਪ੍ਰਭ ਆਏ ਜਿਉ ਲੋਹਾ ਪਾਰਸ ਪੇਟੀਐ ਮਿਰ ਸੰਗਤ ਸੁਵਰਨ ਹੋਏ ਜਾਏ ਜਨ ਨਾਨਕ ਕੇ ਪ੍ਰਭ ਤੂ ਤਣੀ ਜਿਉ ਪਾਵੇ ਤਿਵੇ ਚਲਾਏ ਪੌੜੀ ਜਿਨ ਹਰ ਹਿਰਦੈ ਸੇਵਿਆ ਤਿਨ ਹਰ ਆਪ ਮਿਲਾਏ।

ਟਿੱਕੇ ਸੋ ਸਤਿਗੁਰ ਜੇ ਸੱਚ ਧਿਆਇਦਾ ਸਚ ਸੱਚਾ ਸਤਿਗੁਰ ਇੱਕੇ ਸੋਈ ਸਤਿਗੁਰ ਪੁਰਖ ਹੈ ਜਿਨ ਪੰਜੇ ਦੂਤ ਕੀਤੇ ਵਰਛ ਕੇ ਜੇ ਬਿਨ ਸਤਿਗੁਰ ਸੇਵੇ ਆਪ ਗਣਾਏ ਦੇ ਤਿਨ ਅੰਦਰ ਪੂੜ ਫਿਟ ਫਿਟ ਮੋਹ ਫਿੱਕੇ ਓਏ ਬੋਲੇ ਕਿਸੇ ਨਾ ਪਾਵਨੀ ਮੋਹ ਕਾਲੇ ਸਤਿਗੁਰ ਤੇ ਚੁੱਕੇ ਸਲੋਕ ਮਹਿਲਾ ਚੌਥਾ ਹਰ ਪ੍ਰਭ ਕਾ ਸਭ ਖੇਤ ਹੈ ਹਰ ਆਪ ਕਿਰਸਾਣੀ ਲਾਇਆ ਗੁਰਮੁਖ ਬਖਤ ਜਮਾਇਨ ਮਨ ਮੁਖੀ ਮੂਲ ਗਵਾਇਆ ਸਭ ਕੋ ਬੀਜੇ ਆਪਣੇ ਭਲੇ ਨੂੰ ਹਰ ਪਾਵੈ ਸੋ ਖੇਤ ਜਮਾਇਆ ਗੁਰਸਿੱਖੀ ਹਰ ਅੰਮ੍ਰਿਤ ਬੀਜਿਆ ਹਰ ਅੰਮ੍ਰਿਤ ਨਾਮ ਫਲ ਅੰਮ੍ਰਿਤ ਪਾਇਆ ਜਮ ਚੂਹਾ ਕਿਰਸ ਨਿਤ ਖੁਰਕ ਦਾ ਹਰ ਕਰਤੇ ਮਾਰ ਕਢਾਇਆ ਕਿਰਸਾਣੀ ਜੰਮੀ ਪਾਉ ਕਰ ਹਰ ਬੋਹਲ ਬਖਸ਼ ਜਮਾਇਆ ਤਿਨਕਾ ਕਾੜਾ ਅੰਦੇਸਾ ਸਭ ਲਾਏ ਹੁਣ ਜਿਨੀ ਸਤਿਗੁਰ ਪੁਰਖ ਧਿਆਇਆ ਜਨ ਨਾਨਕ ਨਾਮ ਅਰਾਧਿਆ ਆਪ ਤਰਿਆ ਸਭ ਜਗਤ ਤਰਾਇਆ ਮਹਿਲਾ ਚੌਥਾ ਸਾਰਾ ਦਿਨ ਲਾਲਚ ਅਟਿਆ ਮਨਮੁਖ ਹੋਰੇ ਗੱਲਾਂ ਰਾਤੀ ਉਂਗੇ ਦਬਿਆ ਨਵੇ ਸੋਤ ਸਭ ਟਿੱਲਾ ਮਨਮੁਖਾਂ ਦੇ ਸਿਰ ਜੋਰਾ ਅਮਰ ਹੈ ਨਿਤ ਦੇਵੇ ਪਲਾ ਜੋਰਾਂ ਦਾ ਆਖਿਆ ਪੁਰਖ ਕਮਾਉਂਦੇ ਸੇ ਅਪਵਿਤ ਅਮੇਦ ਖਲਾ ਕਾਮ ਵਿਆ ਪੇਕ ਸੁਧ ਨਰ ਸੇ ਜੋਰਾ ਪੁੱਛ ਚਲਾ ਸਤਿਗੁਰ ਕੈ ਆਖਿਆ ਜੋ ਚਲੈ ਸੋ ਸਤ ਪੁਰਖ ਪਲ ਪਲਾ ਜੋਰਾ ਪੁਰਖ ਸਭ ਆਪ ਉਪਾਇਨ ਹਰ ਖੇਲ ਸਭ ਖਿਲਾ ਸਭ ਤੇਰੀ ਬਣਤ ਬਣਾਵਣੀ ਨਾਨਕ ਪਲ ਪਲਾ ਪੌੜੀ ਤੂੰ ਵੇ ਪਰਵਾਉ ਅਥਾਉ ਹੈ ਅਤੁਲ ਕਿਉ ਤੁਲਿਐ ਸੇਵਡ ਪਾਗੀ ਜੇ ਤੁਧ ਧਿਆਇਂਦੇ ਜਿਨ ਸਤਿਗੁਰ ਮਿਲਿਐ ਸਤਿਗੁਰ ਕੀ ਬਾਣੀ ਸਤ ਸਰੂਪ ਹੈ ਗੁਰਬਾਣੀ ਬਣੀ ਹੈ ਸਤਿਗੁਰ ਕੀ ਰੀ ਸਹਿ ਹੋਰ ਕੱਚ ਪਿਛ ਬੋਲਦੇ ਸੇ ਕੂੜਿਆਰ ਕੂੜੇ ਚੜ ਪੜੀਐ ਉਨ੍ਹਾਂ ਅੰਦਰ ਹੋਰ ਮੁਖ ਹੋਰ ਹੈ ਵਿਖ ਮਾਇਆ ਨੂੰ ਚੱਕ ਮਰਦੇ ਕੜੀਐ ਸਲੋਕ ਮਹਿਲਾ ਚੌਥਾ ਸਤਿਗੁਰ ਕੀ ਸੇਵਾ ਨਿਰਮਲੀ ਨਿਰਮਲ ਜਨ ਹੋਏ ਸੋ ਸੇਵਾ ਕਾਲੇ ਜਿਨ ਅੰਦਰ ਕਪਟ ਵਿਕਾਰ ਝੂਠ ਓਏ ਆਪੇ ਸੱਚੈ ਵਖ ਕੱਢੇ ਜਜਮਾਲੇ ਸਤਿਆਰ ਸਿਖ ਬਹਿ ਸਤਿਗੁਰ ਪਾਸ ਕਾਲਨ ਕੂੜਿਆਰ ਨਾ ਲਬਨੀ ਕਿਤੇ ਥਾਏ ਪਾਲੇ ਜਿਨਾ ਸਤਿਗੁਰ ਕਾ ਆਖਿਆ ਸੁਖਾਵੇ ਨਾਹੀ ਤਿਨਾ ਮੋਹ ਪਲੇਰੇ ਫਿਰੇ ਦੈ ਗਾਲੇ ਜਿਨ ਅੰਦਰ ਪ੍ਰੀਤ ਨਹੀਂ ਹਰ ਕੇਰੀ ਸੇ ਕਿਚਰਕ ਵੇਰਾਇਨ ਮਨਮੁਖ ਬੇਤਾਲੇ ਸਤਿਗੁਰ ਨੂੰ ਮਿਲੇ ਸੋ ਆਪਣਾ ਮਨ ਥਾਏ ਰੱਖੇ ਉਹ ਆਪ ਵਰਤੈ ਆਪਣੀ ਵਥ ਨਾਲੇ ਜਨ ਨਾਨਕ ਇਕ ਨਾ ਗੁਰਮੇਲ ਸੁਖ ਦੇਵੈ ਇਕ ਆਪੇ ਵਖ ਕੱਢੈ ਠਗਵਾਲੇ ਮਹਿਲਾ ਚੌਥਾ ਜਿਨਾ ਅੰਦਰ ਨਾਮ ਨਿਦਾਨ ਹਰ ਤਿਨਕੇ ਕਾਜ ਦੈ ਆਂਦੇ ਰਾਸ ਤਿਨ ਚੂਕੀ ਮੋਹਤਾਜੀ ਲੋਕਨ ਕੀ ਹਰ ਪ੍ਰਭ ਅੰਗ ਕਰ ਬੈਠਾ ਪਾਸ ਜਾਂ ਕਰਤਾ ਵੱਲ ਤਾਂ ਸਭ ਕੋ ਵੱਲ ਸਭ ਦਰਸ਼ਨ ਦੇਖ ਕਰੈ ਸਾਬਾਸ ਸਾਹੋ ਪਾਤ ਸਾਹੋ ਸਭ ਹਰ ਕਾ ਕੀਆ ਸਭ ਜਨ ਕੋ ਆਏ ਕਰੈ ਰਹਿ ਰਾਸ ਗੁਰਪੂਰੇ ਕੀ ਵੱਡੀ ਵਡਿਆਈ ਹਰ ਵੱਡਾ ਸੇਵ ਅਤੁਲ ਸੁਖ ਪਾਇਆ ਗੁਰਪੂਰੇ ਦਾਨ ਦੀਆ ਹਰ ਨੇਚਲ ਨਿਤ ਬਖਸ਼ੇ ਚੜ੍ਹੈ ਸਵਾਇਆ ਕੋਈ ਨਿੰਦਕ ਵਡਿਆਈ ਦੇਖ ਨਾ ਸਕੈ ਸੋ ਕਰਤੈ ਆਪ ਪਚਾਇਆ ਜਨ ਨਾਨਕ ਗੁਣ ਬੋਲੇ ਕਰਤੇ ਕੇ ਭਗਤਾਂ ਨੂੰ ਸਦਾ ਰੱਖਦਾ ਆਇਆ ਪੌੜੀ ਤੂੰ ਸਾਹਿਬ ਅਗਮ ਦਿਆਲ ਹੈ ਵਰਦਾਤਾ ਦਾਣਾ ਤੁਧ ਜੇਵਡ ਮੈਂ ਹੋਰ ਕੋ ਦਿਸ ਨਾ ਆਵਈ ਤੂੰ ਹੈ ਸੁਗੜ ਮੇਰੇ ਮਨ ਪਾਣਾ ਮੋਹ ਕੁਟੰਬ ਦਿਸ ਆਵਦਾ ਸਭ ਚੱਲਣ ਹਾਰਾ ਆਵਣ ਜਾਣਾ ਜੋ ਬਿਨ ਸੱਚੇ ਹੋਰਤ ਚਿਤ ਲਾਇਂਦੇ ਸੇ ਕੂੜਿਆਰ ਕੂੜਾ ਤਿਨ ਮਾਣਾ ਨਾਨਕ ਸੱਚ ਧਿਆਇ ਤੂੰ ਬਿਨ ਸੱਚੇ ਪਚ ਪਚ ਮੋਏ ਅਜਾਣਾ ਸਲੋਕ ਮਹਿਲਾ ਚੌਥਾ ਅੱਗੋਂ ਦੇ ਸਤ ਪਾਉ ਨਾ ਦਿੱਚੈ ਪਿੱਛੋਂ ਦੇ ਆਖਿਆ ਕੰਮ ਨਾ ਆਵੈ ਅੱਧ ਵਿਚ ਫਿਰੈ ਮਨਮੁਖ ਵਿਚਾਰਾ ਗੱਲੀ ਕਿਉ ਸੁਖ ਪਾਵੈ ਜਿਸ ਅੰਦਰ ਪ੍ਰੀਤ ਨਹੀਂ ਸਤਿਗੁਰ ਕੀ ਸੋ ਕੂੜੀ ਆਵੈ ਕੂੜੀ ਜਾਵੈ ਜੇ ਕਿਰਪਾ ਕਰੇ ਮੇਰਾ ਹਰ ਪ੍ਰਭ ਕਰਤਾ ਤਾਂ ਸਤਿਗੁਰ ਪਾਰ ਬ੍ਰਹਮ ਨਦਰੀ ਆਵੈ ਤਾਂ ਪਿਓ ਪੀਵੈ ਸ਼ਬਦ ਗੁਰ ਕੇਰਾ ਸਭ ਕਾੜਾ ਅੰਦੇਸਾ ਪਰਮ ਚੁਕਾਵੈ ਸਦਾ ਆਨੰਦ ਰਹੇ ਦਿਨ ਰਾਤੀ ਜਨ ਨਾਨਕ ਅੰਦਿਨ ਹਰ ਗੁਣ ਗਾਵੈ
महला चौथा गुर सतगुर का जो सिख आखाए सो पलके उठ हर नाम ते आवे उदम करे पलके प्रभाती स्नान करे अमृत शरणावे उपदेश गुरु हर हर जप जापे सब किल पाप दोख ले जावे फिर चढ़े दिवस गुरबाणी गावे बेंदिया उठदिया हर नाम ते आवे जो सास गिरास ते आए मेरा हर हर सो गुरु सिख गुरु मन पावे जिसनो दयाल होवे मेरा स्वामी तिस गुरु सिख गुरु उपदेश सुनावे जन नानक तूर मंगे तिस गुरु सिख की जो आप जपे अवरे नाम जपावे पौड़ी जो तुद सच त्याय दे से विरले थोड़े जो मन चित इक अराध दे तिनकी बरकत खाए असंख करोड़े तुदनो सब त्याय दी से खाए पए जो साहिब लोड़े जो बिन सतगुर सेवे खांदे पहन दे से मोए मर जम्मे कोड़े कोई हाजर मिठा बोल दे बाहर विष कढ़े मुख खोले मन खोटे दया विछोले श्लोक महला चौथा मल जूई परया नीला काला खिदोलड़ा तिन वे मुख वे मुखैनो पाया पास न दे कोई बहन जगत में गू पड़ सगवी मल लाए मन मुखाया प्राई जो निंदा चुगली नो वे मुख कर कै पेजिया ओथे भी मुह काला दुहा वे मुखा दा कराया कर सुनिया सबत जगत विच पाई वे मुख सने नफरे पौली पौदी फावा होए कै उठ कर आया अगे संगति कुड़मी वे मुख रलना ना मिले ता वोटी पतीजी फिर आन कर पाया हलत पलत दोवें गए नित पुखा फूके तिहाया तन तन स्वामी करता पुरख है जिन न्याओ सच बह आप कराया जो निंदा करे सतगुर पूरे की सो साचे मार पचाया एहो अखर तिन आखिया जिन जगत सब उपाया महला चौथा साहिब जिसदा नंगा पुखा होवे जिसदा नफर किथों रज खाए जे साहिब कह कर वथ होवे सो नफरे हथ आवे अनहोंदी किथों पाए जिस दी सेवा कीती फिर लेखा मंगी है सा सेवा औखी होई नानक सेवा करो हर गुर सफल दर्शन की फिर लेखा मंगे न कोई पौड़ी नानक विचारे संत जन चार वेद कहन दे भगत मुखे ते बोल दे से वचन हो वंदे प्रगट पहारा जापदा सब लोग सुनन दे सुख ना पायन मुग्ध नर संत नाल खांदे ओए लोचन ओना गुणे नो ओए अंकार चरण दे ओए विचारे क्या करे जा पाग तुर मंदे जो मारे तिन पार ब्रह्म से किसे ना संदे वैर करे निर्वैर नाल धर्म न्याय पचंदे जो जो संत सरापिया से फिरे पवंदे पेड मुंडा हूं कटिया तिस नाल सुकंदे श्लोक महला चौथा अंतर हर गुरु त्याय दा वड़ी वड़ियाई कुछ दित्ती पूरे सतगुरु कटे नाही इक तिल किसे दी कटाई सच साहिब सतगुरु के वल है ता चक चक मरे सब लोकाई निंदका के मोह काले करे हर करते आप वदाई ज्यो ज्यो निंदक निंद करे त्यों त्यों नित नित चढ़े सवाई जन नानक हर आराध्या तिन पैरी आन सब पाई महला चौथा सतगुर सेती गणत जे रखे हलत पलत सब तिसका गया नित चहिया पाए चगू सुटे चखदा चखदा चढ़ पया नित उपाव करे माया तन कारण अगला तन पी उड़ गया।

ਪੂਰੇ ਸਤਿਗੁਰੂ ਸੇਈ ਹੁਣ ਸਤਿਗੁਰ ਮਾਰੇ ਜੇ ਮੇਲਣ ਨੂੰ ਬਹੁਤੇ ਆਲੋਚੀਐ ਨਾ ਦੇਈ ਮਿਲਣ ਕਰਤਾਰੇ ਸਤ ਸੰਗਤ ਤੋਈ ਨਾ ਲੈਣ ਵਿੱਚ ਸੰਗਤ ਗੁਰ ਵਿਚਾਰੇ ਕੋਈ ਜਾਏ ਮਿਲੇ ਹੁਣ ਉਹਨਾਂ ਨੂੰ ਟਿਕ ਮਾਰੇ ਜਮ ਜੰਦਾਰੇ ਗੁਰ ਬਾਬੇ ਫਿਟਕੇ ਸੇ ਫਿਟੇ ਗੁਰ ਅੰਗਦ ਕੀਤੇ।

ਕਰ ਕਿਰਪਾ ਨਾਨਕ ਮੇਲ ਗੁਰ ਪੈ ਸਿਰ ਵੇਚਿਆ ਮੋਲਿਆ। ਮਹਿਲਾ ਚੌਥਾ ਔਗੁਣੀ ਭਰਿਆ ਸਰੀਰ ਹੈ ਕਿਉਂ ਸੰਤੋ ਨਿਰਮਲ ਹੋਏ ਗੁਰਮੁਖ ਗੁਣ ਵੇ ਹਾਜੀ ਹੈ ਮਲ ਹੋ ਮੈਂ ਕੱਢੈ ਤੋਏ। ਸੱਚ ਵਣਨ ਜੈ ਰੰਗ ਸਿਉ ਸੱਚ ਸੌਦਾ ਹੋਏ ਤੋਟਾ ਮੂਲ ਨਾ ਆਵਈ ਲਾਹਾ ਹਰ ਪਾਵੈ ਸੋਏ। ਨਾਨਕ ਤਿਨ ਸੱਚ ਵਣੰਜਿਆ ਜਿਨਾ ਤੁਰ ਲਿਖਿਆ ਪ੍ਰਾਪਤ ਹੋਏ। ਪੌੜੀ ਸਾਲਾਹੀ ਸੱਚ ਸਲਾਹਣਾ ਸੱਚ ਸੱਚਾ ਪੁਰਖ ਨਿਰਾਲੇ ਸੱਚ ਸੇਵੀ ਸੱਚ ਮਨ ਵਸੈ ਸੱਚ ਸੱਚਾ ਹਰ ਰਖਵਾਲੇ। ਸੱਚ ਸੱਚਾ ਜਿਨੀ ਅਰਾਧਿਆ ਸੇ ਜਾਏ ਰਲੇ ਸੱਚ ਨਾਲੇ ਸੱਚ ਸੱਚਾ ਜਿਨੀ ਨਾ ਸੇਵਿਆ ਸੇ ਮਨਮੁਖ ਮੂੜ ਬਿਤਾਲੇ। ਉਹ ਆਲ ਪਤਾਲ

ਤਾਂ ਚੌਥਾ ਸਤਿਗੁਰ ਸੇਵੀਏ ਆਪਣਾ ਪਾਇਐ ਨਾਮ ਅਪਾਰ ਪੌਜਲ ਡੁੱਬਦਿਆਂ ਕੱਢ ਲਏ ਹਰ ਦਾਤ ਕਰੇ ਦਾਤਾਰ ਤਨ ਤਨ ਸੇ ਸਾਹ ਹੈ ਜੇ ਨਾਮ ਕਰੇ ਵਾਪਾਰ ਵਣਜਾਰੇ ਸਿੱਖ

ਮਾਰੇ ਕੀ ਉਸਤਤੀ ਵਿੱਚ ਹੋਵੇ ਏਤ ਦੋਖੇ ਤਪਾ ਦੇ ਮਾਰਿਆ ਮਹਾਂਪੁਰਖਾਂ ਕੀ ਨਿੰਦਾ ਕਾ ਵੇਖ ਜੇ ਤਪੇ ਨੋ ਫਲ ਲਗਾ ਸਭ ਗਿਆ ਤਪੇ ਕਾ ਕਾਲਿਆ ਬਾਹਰ ਬਹਿ ਪੰਚਾਂ ਵਿੱਚ ਤਪਾ ਸਦਾਏ ਅੰਦਰ ਬਹਿ ਤਪਾ ਪਾਪ ਕਮਾਏ

ਮੋਹ ਕੋਈ ਲਗੋ ਨਾਹੀ ਇਹੋ ਸਤਿਗੁਰ ਹੈ ਫਿਟਕਾਰਿਆ ਹਰ ਕੈ ਦਰ ਵਰਤਿਆ ਸੋ ਨਾਨਕ ਆਖ ਸੁਣਾਇਆ ਸੋ ਬੂਜੈ ਜੋ ਦੈ ਸਵਾਰਿਆ ਸੋ ਬੂਜੈ ਜੋ ਦੈ ਸਵਾਰਿਆ ਮਹਿਲਾ ਚੌਥਾ ਹਰ ਭਗਤਾ ਹਰ ਆਰਾਧਿਆ ਹਰ ਕੀ ਵਡਿਆਈ ਹਰ ਕੀਰਤਨ ਭਗਤ ਨਿਤ ਗਾਵਦੇ ਹਰ ਨਾਮ ਸੁਖਦਾਈ ਹਰ ਭਗਤਾਂ ਨੂੰ ਨਿਤ ਨਾਵੇਂ ਦੀ ਵਡਿਆਈ ਬਖਸ਼ੀਅਨ ਨਿਤ ਚੜੈ ਸਵਾਈ ਹਰ ਭਗਤਾਂ ਨੂੰ ਥਿਰ ਕਰੀ ਬਹਾਲਿਅਨ ਆਪਣੀ ਪੈਜ ਰਖਾਈ ਨਿੰਦਕਾਂ ਪਾਸੋਂ ਹਰ ਲੇਖਾ ਮੰਗਸੀ ਬਹੁ ਦੇ ਸਜਾਈ ਜਿਹਾ ਨਿੰਦਕ ਆਪਣੇ ਜੀਏ ਕਮਾਉਂਦੇ ਤੇਹੋ ਫਲ ਪਾਈ ਅੰਦਰ ਕਮਾਣਾ ਸਰ ਪਰ ਉਗੜੈ ਪਾਵੇਂ ਕੋਈ ਬਹਿ ਧਰਤੀ ਵਿੱਚ ਕਮਾਈ ਜਨ ਨਾਨਕ ਦੇਖ ਵਿਗਸਿਆ ਹਰ ਕੀ ਵਡਿਆਈ ਪੌੜੀ ਮਹਿਲਾ ਪੰਜਵਾਂ ਭਗਤ ਜਨਾ ਕਾ ਰਾਖਾ ਹਰ ਆਪ ਹੈ ਕਿਆ ਪਾਪੀ ਕਰੀਏ ਗੁਮਾਨ ਕਰੇ ਮੂੜ ਗੁਮਾਨੀਆਂ ਵਿਸਖਾ ਦੀ ਮਰੀਏ।

ਸਾ ਮਨ ਮੁਖ ਮੂਲੋਂ ਪੁੱਲਿਆ ਵਿਚ ਲੱਭ ਲੋਭ ਅਹੰਕਾਰ ਝਗੜਾ ਕਰਦਿਆਂ ਅੰਦਿਨ ਗੁਦਰੈ ਸ਼ਬਦ ਨਾ ਕਰੇ ਵਿਚਾਰ ਸੁਧ ਮਤ ਕਰਤੈ ਸਭ ਹਿਰਲਈ ਬੋਲਨ ਸਭ ਵਿਕਾਰ ਦਿੱਤੈ ਕਿਤੈ ਨਾ ਸੰਤੋਖੀਐ ਅੰਤਰ ਤਿਸਨਾ ਬਹੁ ਅਗਿਆਨ ਅੰਧਿਆਰ ਨਾਨਕ ਮਨ ਮੁਖਾਂ ਨਾਲ

ਉਹ ਆਵੇ ਜਾਏ ਪਵਾਈ ਐ ਸੁਪਨੇ ਸੁਖ ਨਾ ਕੋਏ ਕੂੜ ਕਮਾਵੇ ਕੂੜ ਉਚਰੇ ਕੂੜ ਲੱਗਿਆ ਕੂੜ ਹੋਏ ਮਾਇਆ ਮੋਹ ਸਭ ਦੁੱਖ ਹੈ ਦੁੱਖ ਬਿਨ ਸਹਿ ਦੁੱਖ ਰੋਏ ਨਾਨਕ ਧਾਤ ਲਿਵੇ ਜੋੜ ਨਾ ਆਵਈ ਜੇ ਲੋਚੈ ਸਭ ਕੋਏ ਜਿਨ ਕੋ ਪੋਤੈ ਪੁੰਨ ਪਿਆ ਤਿਨਾ ਗੁਰ ਸਭ ਦੀ ਸੁਖ ਹੋਏ ਪੌੜੀ ਮਹਿਲਾ ਪੰਜਵਾਂ ਨਾਨਕ ਵਿਚਾਰੈ ਸੰਤ ਮੁਨ ਜਨਾ

ਖਾਂਦੇ ਸੁਖ ਨਾ ਪਾਇਨ ਮੁਗਦ ਨਰ ਸੰਤ ਨਾਲ ਖਾਂਦੇ ਓਏ ਲੋਚਨ ਉਹਨਾਂ ਗੁਣਾਂ ਨੂੰ ਓਏ ਅਹੰਕਾਰ ਸੜਨ ਦੇ ਓਏ ਵਿਚਾਰੇ ਕਿਆ ਕਰੇ ਜਾਂ ਪਾਗ ਤੁਰ ਮੰਦੇ ਜੋ ਮਾਰੇ ਤਿਨ ਪਾਰ ਬ੍ਰਹਮ ਸੇ ਕਿਸੇ ਨਾ ਸੰਦੇ ਵੈਰ ਕਰਨ ਨਿਰਵੈਰ ਨਾਲ।

ਸੋ ਸਤਿਗੁਰ ਸੇਵੇ ਮਨ ਗੱਡ ਗੱਡੇ ਤੂੰ ਸੱਚਾ ਸਾਹਿਬ ਸੱਚ ਤੂੰ ਸਭ ਜੀਓ ਪਿੰਡ ਚਮ ਤੇਰਾ ਹੱਡੇ ਜਿਉਂ ਭਾਵੈ ਤਿਉਂ।

ਕਿਸੈ ਨ ਲੱਥੋ ਦੁੱਖ। ਮਹਿਲਾ ਪੰਜਵਾਂ ਮੁਠੜੇ ਸੇਈ ਸਾਥ, ਜਿਨੀ ਸੱਚ ਨਾ ਲੱਦਿਆ ਨਾਨਕ ਸੇ ਸਾਬਾਸ, ਜਿਨੀ ਗੁਰਮਿਲ ਇੱਕ ਪਛਾਣਿਆ। ਪੌੜੀ ਜਿੱਥੇ ਬੈਸਨ ਸਾਧ ਜਨ ਸੋ ਥਾਨ ਸੁਹੰਦਾ, ਓਏ ਸੇਵਨ ਸਮਰਤ ਆਪਣਾ ਬਿਨਸੈ ਸਭ ਮੰਦਾ, ਪਤਿਤ ਉਧਾਰਨ ਪਾਰ ਬ੍ਰਹਮ ਸੰਤ ਬੇਦ ਕਹੰਦਾ, ਭਗਤ ਵਛਲ ਤੇਰਾ ਬਿਰਧ ਹੈ ਜੁਗ ਜੁਗ ਵਰਤੰਦਾ, ਨਾਨਕ ਜਾਚ

ਐਨਿਤ ਚਿਤਾਰਿਆ ਨਿਖੁਟ ਨਾ ਜਾਈ ਮੂਲ ਅਤੁਲ ਭੰਡਾਰਿਆ ਨਾਨਕ ਸ਼ਬਦ ਅਪਾਰ ਤਿਨ ਸਭ ਕਿਛ ਸਾਰਿਆ ਮਹਿਲਾ ਪੰਜਵਾਂ ਸਿੱਖੋ ਸ਼ਬਦ ਪਿਆਰਿਓ ਜਨਮ ਮਰਨ ਕੀ ਟੇਕ ਮੁਖ ਊਜਲ ਸਦਾ ਸੁਖੀ ਨਾਨਕ ਸਿਮਰਤ ਏਕ ਪੌੜੀ ਉਥੇ ਅੰਮ੍ਰਿਤ ਵੰਡੀ ਐ ਸੁਖੀਆ ਹਰ ਕਰਨੇ ਜਮ ਕੈ ਪੰਥ ਨਾ ਪਾਈਐ ਫਿਰ ਨਾਹੀ ਮਰਣੇ ਜਿਸਨੂੰ ਆਇਆ ਪ੍ਰੇਮ ਰਸ ਸਹੀ ਜਰਣੇ ਬਾਣੀ ਉਚਰੈ ਸਾਧ ਜਨ ਅਮਿਓ ਚੱਲੈ ਚਰਣੇ ਪੇਖ ਦਰਸ਼ਨ ਨਾਨਕ ਜੀਵਿਆ ਮਨ ਅੰਦਰ ਤਰਣੇ ਸਲੋਕ ਮਹਿਲਾ ਪੰਜਵਾਂ ਸਤਿਗੁਰ ਪੂਰੈ ਸੇਵਿਐ ਦੁਖਾਂ ਕਾ ਹੋਏ ਨਾਸ ਨਾਨਕ ਨਾਮ ਆਰਾਧਿਐ ਕਾਰਜ ਆਵੈ ਰਾਸ ਮਹਿਲਾ ਪੰਜਵਾਂ ਜਿਸ ਸਿਮਰਤ ਸੰਕਟ ਛੁਟੈ ਅਨਦ ਮੰਗਲ ਵਿਸਰਾਮ ਨਾਨਕ ਜਪਿਐ ਸਦਾ।

ਸਿਓ ਜੋੜਨ ਹਾਰਾ ਸੰਤ ਨਾਨਕ ਪਾਦਰ ਪੱਧਰੋ ਪੌੜੀ ਸੋਈ ਸੇਵਿਓ ਜੀ ਅੜੇ ਦਾਤਾ ਬਖਸ਼ਿੰਦ ਕਿਲਵਿਖ ਸਭ ਬਿਨਾਸ ਹੋਣ ਸਿਮਰਤ ਗੋਵਿੰਦ ਹਰ ਮਾਰਗ ਸਾਧੂ।

ਤਾਂ ਸੁਖ ਵਿਸਰੇ ਪਰਮਾਨੰਦਾ। ਕੂਟਾ ਏਕ ਪੰਚ ਪਨਿਹਾਰੀ, ਟੂਟੀ ਲਾਜ ਪਰੈ ਮਤਹਾਰੀ। ਕਹੋ ਕਬੀਰ ਇੱਕ ਬੁੱਧ ਵਿਚਾਰੀ, ਨਾ ਉਹ ਕੂਟਾ ਨਾ ਪਨਿਹਾਰੀ। ਗੌੜੀ ਕਬੀਰ ਜੀ। ਅਸਥਾਵਰ ਜੰਗਮ ਕੀਟ ਪਤੰਗਾ, ਅਨਕ ਜਨਮ ਕੀਏ ਬਹੁਰੰਗਾ। ਐਸੇ ਘਰ ਹਮ ਬਹੁਤ ਬਸਾਏ, ਜਬ ਹਮ ਰਾਮ ਗਰਭ ਹੋਏ ਆਏ। ਰਹਾਓ ਜੋਗੀ ਜਤੀ ਤਪੀ ਬ੍ਰਹਮਚਾਰੀ, ਕਬਹੂ ਰਾਜਾ ਛਤਰਪਤ ਕਬਹੂ ਪੇਖਾਰੀ। ਸਾਕਤ ਮਰੇ ਸੰਤ ਸਭ ਜੀਵੇ, ਰਾਮ ਰਸਾਇਣ ਰਸਨਾ ਪੀਵੇ।

ਹਰ ਜਸ ਸੁਨੇ ਨਾ ਹਰ ਗੁਣ ਗਾਵੇ, ਬਾਤਨ ਹੀ ਅਸਮਾਨ ਗਿਰਾਵੇ, ਐਸੇ ਲੋਗ ਗੁਣ ਸਿਉ ਕਿਆ ਕਹੀਏ, ਜੋ ਪ੍ਰਭ

ਜੋੜਨ ਹਾਰੋ ਸਦਾ ਅਤੀਤਾ ਇਹ ਕਹੀਏ ਕਿਸਮਾ ਹੀ ਜੋੜੀ ਜੁੜੇ ਨਾ ਤੋੜੀ ਟੂਟੇ ਜਬ ਲਗ ਹੋਏ ਬਿਨਾਸੀ ਕਾਕੋ ਠਾਕੁਰ।

ਤਾਂ ਬੈਕੁੰਠ ਜਾਈਐ ਨਾਮ ਪਦਾਰਥ ਮਨੇ ਬਸਾਈਐ ਹਿਰਦੈ ਸੁਧ ਜੋ ਨਿੰਦਾ ਹੋਏ ਹਮਰੇ ਕਪਰੇ ਨਿੰਦਕ ਤੋਏ ਨਿੰਦਾ ਕਰੇ ਸੋ ਹਮਰਾ ਮੀਤ ਨਿੰਦਕ ਮਾਹੇ ਹਮਾਰਾ।

ਦੀ ਬਸਤ ਅਨੂਪ ਬੀਚ ਪਾਈ, ਕੁੰਜੀ ਕੁਲਫ ਪ੍ਰਾਣ ਕਰ ਰਾਖੇ, ਕਰਤੇ ਬਾਰ ਨਾ ਲਾਈ, ਅਬ ਮਨ ਜਾਗਤ ਰਹੋਰੇ ਪਾਈ, ਗਾਫਲ ਹੋਏ ਕੈ ਜਨਮ ਗਵਾਯੋ, ਚੋਰ ਮੁਸੈ ਕਰ ਜਾਈ ਰਹਾਓ, ਪੰਚ ਪਹਿਰੂਆ ਦਰ ਮੈਂ ਰਹਤੇ, ਤਿਨਕਾ ਨਹੀਂ ਪਤਿਆਰਾ, ਚੇਤ ਸੁਚੇਤ ਚਿਤ ਹੋਏ ਰਹੋ, ਤਉ ਲੈ ਪਰਗਾਸ ਉਜਾਰਾ। ਨੌ ਕਰ ਦੇਖ ਜੋ ਕਾਮਨ ਪੂਲੀ, ਬਸ ਅਨੂਪ ਨਾ ਪਾਈ, ਕਹਿਤ ਕਬੀਰ ਨਵੇਂ ਕਰ ਮੂਸੇ, ਦਸਵੇਂ ਸਤ ਸਮਾਈ, ਗੌੜੀ ਮਾਈ ਮੋਹੇ।

ਕੱਗਾ ਕਟ ਕਟ ਨਿਮ ਸੈ ਸੋਈ, ਕਟ ਫੂਟੇ ਕਟ ਕਬਹਿ ਨਾ ਹੋਈ, ਤਾਂ ਕਟ ਮਾਹੇ ਕਾਟ ਜੋ ਪਾਵਾ, ਸੋ ਕਟ ਛਾੜ ਅਬ ਕਟ ਕਤ ਤਾਵਾ। ਗੰਗਾ ਨਿਗ੍ਰਹਿ ਸਨੇਹੋ ਕਰ ਨਿਰਵਾਰੋ ਸੰਦੇਹ, ਨਾਹੀ ਦੇਖ ਨਾ ਪਾਜੀਐ ਪਰਮ ਸਿਆਨਪ ਇਹ, ਚੱਚਾ ਰਚਿਤ ਚਿਤ੍ਰ ਹੈ ਪਾਰੀ, ਤਜ ਚਿਤ੍ਰੈ ਚੇਤੋ ਚਿਤਕਾਰੀ, ਚਿਤ੍ਰ ਬਚਿਤ੍ਰ ਇਹ ਅਵਚੇਰਾ, ਤਜ ਚਿਤ੍ਰੈ ਚਿਤਰਾਖ ਚਿਤੇਰਾ। ਸੱਚਾ ਇਹ ਛਤਰਪਤ ਪਾਤਾ, ਛਕ ਕੇ ਨਾ ਰਹੋ ਛਾੜ ਕੇ ਨਾ ਆਸਾ, ਰੇ ਮਨ ਮੈਂ ਤੋ ਛਿਨ ਛਿਨ ਸਮਝਾਵਾ, ਤਾਹੇ ਛਾੜ ਕਤ ਆਪ ਬੰਧਾਵਾ। ਜੱਜਾ ਜੋ ਤਨ ਜੀਵਤ ਜਰਾਵੈ, ਜੋਬਨ ਜਾਰ ਜੁਗਤ ਸੋ ਪਾਵੈ, ਹਸ ਜਰ ਪਰ ਜਰ

ਪਿਆਰ ਬਲ ਬਲ ਜੇ ਬਿਸਨ ਤਨਾ ਜਸ ਗਾਵੇ ਵਿਸਨ ਮਿਲੇ ਸਭ ਹੀ ਸਚ ਪਾਵੇ ਵਾ ਵਾ ਵਾਹੀ ਜਾਣੀਏ ਵਾ ਜਾਣੇ ਇਹੋ ਹੋਏ ਇਹੋ

ਤੀਏ ਪੂਰਬ ਲਿਖਤ ਲਿਲਾਟ ਉਨ ਮਨ ਮਨ ਮਨ ਹੀ ਮਿਲੇ ਛੁਟਕਤ ਬਜਰ ਕਪਾਟ ਭਗਤ ਜੁਗਤ ਮਤ ਸਤ ਕਰੀ।

ਸੋ ਪੁਰਖ ਨਿਰੰਜਨ ਹਰ ਪੁਰਖ ਨਿਰੰਜਨ ਹਰ ਅਗਮਾ ਅਗਮ ਅਪਾਰਾ ਸਭ ਤਿਆਵੇਂ ਸਭ ਤਿਆਵੇਂ ਤੁਧ ਜੀ ਹਰ ਸੱਚੇ ਸਿਰਜਣਹਾਰਾ ਸਭ ਜੀ ਤੁਮਾਰੇ ਜੀ ਤੂੰ ਜੀਆਂ ਕਾ ਦਾਤਾਰਾ ਹਰ ਤਿਆਵੋ ਸੰਤੋ ਜੀ ਸਭ ਦੁੱਖ ਵਿਸਾਰਣ ਹਾਰਾ ਹਰ ਆਪੇ ਠਾਕੁਰ ਹਰ ਆਪੇ ਸੇਵਕ ਜੀ ਕਿਆ ਨਾਨਕ ਜੰਤ ਵਿਚਾਰਾ ਤੂੰ ਘਟ ਘਟ ਅੰਤਰ ਸਰਬ

ਬਹੁਤ ਸਿਆਣਪ ਲਾਗੈ ਤੂਰ, ਲਾਗੀ ਮੈਲ ਮਿਟੈ ਸਚਨਾਏ, ਗੁਰ ਪ੍ਰਸਾਦ ਰਹਿ ਲਿਵਲਾਏ। ਹੈ ਹਜੂਰ ਹਾਜ਼ਰ ਅਰਦਾਸ, ਦੁੱਖ ਸੁਖ ਸਾ

ਮਾ ਸਿਗਾਰ ਕਾਮਣ ਤਨ ਪਹਿਰੈ ਰਾਵੇ ਲਾਲ ਪਿਆਰੀ। ਲਾਲ ਬਹੁ ਗੁਣ ਕਾਮਣ ਮੋਹੀ, ਤੇਰੇ ਗੁਣ ਹੋਵੇ ਨਾਵਰੀ ਰਾਵ। ਹਰ ਹਰ ਹਾਰ ਕੰਠਲੇ ਪਹਿਰੈ ਦਮੋਦਰ ਦੰਤਲੇ, ਕਰ ਕਰ ਕਰਤਾ ਕੰਗਨ ਪਹਿਰੈ ਕਿਨ ਵਿਦ ਚਿੱਤ ਤੇਰੇ। ਮਧਸੂਦਨ ਕਰ ਮੁੰਦਰੀ ਪਹਿਰੈ ਪਰਮੇਸ਼ਰ ਪਟਲੇ, ਧੀਰਜ ਕੜੀ ਬੰਧਾਵੇ ਕਾਮਣ ਸ੍ਰੀ ਰੰਗ ਸੁਰਮਾ ਦੇ। ਮਨ ਮੰਦਰ ਜੇ ਦੀਪਕ ਜਾਲੇ ਕਾਇਆ ਸੇਜ ਕਰੇ, ਗਿਆਨ ਰਾਉ ਜਬ ਸੇਜੈ ਆਵੇ ਤਾ ਨਾਨਕ ਭੋਗ ਕਰੇ। ਆਸਾ ਮਹਿਲਾ ਪਹਿਲਾ, ਕੀਤਾ ਹੋਵੇ ਕਰੇ ਕਰਾਇਆ ਤਿਸ ਕਿਆ ਕਹੀਏ ਭਾਈ, ਜੋ ਕਿਛ ਕਰਨਾ ਸੋ ਕਰ ਰਹਿਆ ਕੀਤੇ ਕਿਆ ਚਤੁਰਾਈ। ਤੇਰਾ ਹੁਕਮ ਤਲਾ ਕੁਦ ਪਾਵੇ ਨਾਨਕ ਤਾਂ ਕੋ ਮਿਲੇ ਵਡਾਈ, ਸਾਚੇ ਨਾਮ ਸਮਾਵੇ ਰਹਾਓ ਕਿਰਤ ਪਿਆ ਪਰਵਾਣਾ ਲਿਖਿਆ, ਬਾਹੜ ਹੁਕਮ ਨਾ ਹੋਈ ਜੈਸਾ ਲਿਖਿਆ ਤੈਸਾ ਪੜਿਆ ਮੇਟ ਨਾ ਸਕੈ ਕੋਈ। ਜੇ ਕੋ ਦਰਗੈ ਬਹੁਤਾ ਬੋਲੇ ਨਾਉ ਪਵੇ ਬਜਾਰੀ, ਸਤਰੰਜ ਬਾਜੀ ਤੱਕੇ ਨਾਹੀ ਕੱਚੀ ਆਵੇ ਸਾਰੀ। ਨਾ ਕੋ ਪੜਿਆ ਪੰਡਤ ਬੀਨਾ ਨਾ ਕੋ ਮੂਰਖ ਮੰਦਾ, ਬੰਦੀ ਅੰਦਰ

ਰੰਗ ਰਚ ਰਿਆ ਐਨਸ ਬਣੀ ਪ੍ਰੇਮ ਲਿਵ ਲਾਗੀ ਸ਼ਬਦ ਅਨਾਹਦ ਗਿਆ ਰਹਾਉ ਪੂਰਾ ਸਾਚ ਪਿਆਲਾ ਸਹਿਜੇ ਤਿਸੈ ਪਿਆਏ ਜਾਂ ਕੋ ਨਦਰ ਕਰੇ ਅੰਮ੍ਰਿਤ ਕਾ ਵਾਪਾਰੀ ਹੋਵੇ ਕਿਆ ਮਦ ਛੂਛੈ ਪਉ ਤਰੇ ਗੁਰ ਕੀ ਸਾਖੀ ਅੰਮ੍ਰਿਤ ਬਾਣੀ ਪੀਵਤ ਹੀ ਪਰਵਾਨ ਭਇਆ ਦਰ ਦਰਸ਼ਨ ਕਾ ਪ੍ਰੀਤਮ ਹੋਵੇ ਮੁਕਤ ਬੈਕੁੰਠੈ ਕਰੇ ਕਿਆ ਸਿਫਤੀ ਰਤਾ ਸਦ ਬੈਰਾਗੀ ਜੂਐ ਜਨਮ ਨ ਹਾਰੈ ਕਹੁ ਨਾਨਕ ਸੁਨ ਕਰ ਪਰ ਜੋਗੀ ਖੀਵਾ ਅੰਮ੍ਰਿਤ ਧਾਰੈ ਆਸਾ ਮਹਿਲਾ ਪਹਿਲਾ ਖੁਰਾਸਾਨ ਖਸਮਾਨਾ ਕੀਆ ਹਿੰਦੁਸਤਾਨ ਡਰਾਇਆ ਆਪੇ ਦੋਸ ਨ ਦੇਈ ਕਰਤਾ ਜਮ ਕਰ ਮੁਗਲ ਚੜਾਇਆ ਏਤੀ ਮਾਰ ਪਈ ਕਰਲਾਣੇ ਤੈ ਕੀ ਦਰਦ ਨ ਆਇਆ ਕਰਤਾ ਤੂੰ ਸਭਨਾ ਕਾ ਸੋਈ ਜੇ ਸਕਤਾ ਸਕਤੇ ਕੋ ਮਾਰੇ ਕਾਮਨ ਰੋਸ ਨ ਹੋਈ ਰਹਾਉ ਸਕਤਾ ਸਿਉ ਮਾਰੇ ਪੈ ਵਗੈ ਖਸਮੈ ਸਾ ਪੁਰਸਾਈ।

ਸਬਦ ਸਮਾਏ ਸੇਵਡ ਭਾਗੀ ਜਿਨ ਨਾਮ ਤੇ ਆਇਆ ਸਦਾ ਗੁਣ ਦਾਤਾ ਮਨ ਵਸਾਇਆ ਜੋ ਗੁਣ ਸੰਗ੍ਰਹਿ ਹੈ ਤਿਨ ਬਲਿਹਾਰੈ ਜਾਉ ਦਰ ਸਾਚੇ ਸਾਚੇ ਗੁਣ ਗਾਉ ਆਪੇ ਦੇਵੈ ਸਹਿ ਸੁਭਾਏ ਨਾਨਕ ਕੀਮਤ ਕਹਿਣ ਨਾ ਜਾਏ ਐਸਾ ਮਹਿਲਾ ਤੀਜਾ ਸਤਿਗੁਰ ਵਿਚ ਵੱਡੀ ਵਡਿਆਈ ਚਿਰੀ ਵਿਛੁਨੇ ਮੇਲ ਮਿਲਾਈ ਆਪੇ ਮੇਲੇ ਮੇਲ ਮਿਲਾਏ ਆਪਣੀ ਕੀਮਤ ਆਪੇ ਪਾਏ ਹਰ ਕੀ ਕੀਮਤ ਕਿਨ ਵਿਧ ਹੋਏ ਹਰ ਅਪਰੰਪਰ ਅਗਮ

ਸੋਚਿਆ ਹੋਏ ਗੁਰਮੁਖ ਸ਼ਬਦ ਵਖਾਣੇ ਕੋਏ ਬਿਨ ਨਾਵੇ ਦੁਖ ਦਰਦ ਸਰੀਰ ਸਤਿਗੁਰ ਪੇਟੇ ਤਾਂ ਉਤਰੇ ਪੀਰ ਬਿਨ ਗੁਰ ਪੇਟੇ ਦੁਖ ਕਮਾਏ ਮਨਮੁਖ ਬਹੁਤੀ ਮਿਲੇ ਸਜਾਏ ਹਰ ਕਾ ਨਾਮ ਮੀਠਾ ਅਤਰਸ ਹੋਏ ਪੀਵਤ ਰਹੇ ਪਿਆਏ ਸੋਏ ਗੁਰ ਕਿਰਪਾ ਤੇ ਹਰ ਵਸ ਪਾਏ ਨਾਨਕ ਨਾਮ ਰਤੇ ਗਤ ਪਾਏ ਆਸਾ ਮਹਿਲਾ ਤੀਜਾ।

ਹੋਏ ਨਾਨਕ ਸਾਥ ਸਮਾਵੈ ਸੋਏ ਆਸਾ ਮਹਿਲਾ ਤੀਜਾ ਭਗਤ ਰਤਾ ਜਨ ਸਹਿਜ ਸੁਭਾਏ ਗੁਰ ਕੈ ਪੈ ਸਾਚੈ ਸਾਚ ਸਮਾਏ ਬਿਨ ਗੁਰ ਪੂਰੇ ਭਗਤ ਨਾ ਹੋਏ ਮਨ ਮੁਖ ਰੁਨੇ ਆਪਣੀ ਪਤ ਹੋਏ ਮੇਰੇ ਮਨ ਹਰ ਜਪ ਸਦਾ ਤਿਆਏ ਸਦਾ

ਹਰ ਪਾਸ ਕਰ ਪਾਇਆ ਨਾਨਕ ਗੁਰਮੁਖ ਨਾਮ ਦਿਵਾਇਆ ਆਸਾ ਮਹਿਲਾ ਚੌਥਾ ਗੁਣ ਗਾਵਾ ਗੁਣ ਬੋਲੀ ਬਾਣੀ ਗੁਰਮੁਖ ਹਰ ਗੁਣ ਆਖ ਵਖਾਣੀ ਜਪ ਜਪ ਨਾਮ ਮਨ ਪਇਆ ਆਨੰਦਾ ਸਤ ਸਤ ਸਤ ਗੁਰੂ ਨਾਮ ਦ੍ਰਿੜਾਇਆ ਰਸ ਗਾਏ ਗੁਣ।

ਹਰ ਸੇਤੀ ਓਰੈ ਸਮਾਏ ਆਪਾ ਮਹਿਲਾ ਪੰਜਵਾਂ। ਨਿਜ ਭਗਤੀ ਸੀਲਵੰਤੀ ਨਾਰ ਰੂਪ ਅਨੂਪ ਪੂਰੀ ਆਚਾਰ ਜਿਤ ਗ੍ਰਹਿ ਵਸੈ ਸੋ ਗ੍ਰਹਿ ਸੋ ਬਾਵੰਤਾ ਗੁਰਮੁਖ ਪਾਈ ਕਿਨੈ ਵਿਰਲੈ ਜਨਤਾ ਸੋ ਕਰਣੀ ਕਾਮਣ ਗੁਰਮਿਲ ਹਮ ਪਾਈ ਜਜ ਕਾਜ ਪਰਥਾਏ ਸੁਹਾਈ ਰਹਾਉ ਜਿਚਰ ਵਸੀ ਪਿਤਾ ਕੈ ਸਾਥ ਟਿਚਰ ਕੰਤ ਬਹੁ ਫਿਰੈ ਉਦਾਸ ਕਰ ਸੇਵਾ ਸਤ ਪੁਰਖ ਮਨਾਇਆ ਗੁਰ ਆਣੀ ਕਰ ਮੈਂ ਤਾ ਸਰਬ ਸੁਖ ਪਾਇਆ ਬੱਤੀ ਸੁਲੱਖਣੀ ਸਤ ਸੰਤਤ ਪੂਤ ਆਗਿਆਕਾਰੀ ਸੁਗੜ ਸਰੂਪ ਇਸ ਪੂਰੇ ਮਨ ਕੰਤ ਸੁਆਮੀ ਸਗਲ ਸੰਤੋਖੀ ਦੇਰ ਜੇਠਾਨੀ ਸਭ ਪਰਵਾਰ ਮਾਇ ਸ੍ਰੇਸ਼ਟ ਮਤੀ ਦੇਵੀ ਦੇਵਰ ਜੇਸ਼ਟ ਤਨ ਸੋ ਗ੍ਰਿਓ ਜਿਤ ਪ੍ਰਗਟੀ ਆਏ ਜਨ ਨਾਨਕ ਸੁਖੇ ਸੁਖ ਵਿਹਾਏ।

ਪੂਰਾ ਗੁਰਪੂਰੀ ਬਣਤ ਬਣਾਏ, ਨਾਨਕ ਭਗਤ ਮਿਲੀ ਵਡਿਆਏ। ਆਸਾ ਮਹਿਲਾ ਪੰਜਵਾਂ, ਗੁਰ ਕੈ ਸ਼ਬਦ ਬਣਾਵੋ ਇਹੋ ਮਨ, ਗੁਰ ਕਾ ਦਰਸ਼ਨ ਸੰਚੋ ਅਰ ਤਨ, ਉਤਮ ਮਤ

ਆਸਾ ਕਰ ਤੀਜਾ ਮਹਿਲਾ ਪੰਜਵਾ ਇੱਕੋ ਅੰਕਾਰ ਸਤਿਗੁਰ ਪ੍ਰਸਾਦ। ਰਾਜ ਮਿਲਕ ਜੋ ਬਨ ਗ੍ਰਹਿ ਸੋਭਾ ਰੂਪਵੰਤ ਜੋ ਆਨੀ ਬਹੁਤ ਦਰਬ ਹਸਤੀ ਅਰ ਘੋੜੇ ਲਾਲ ਲਾਖ ਬਿਆਨੀ ਆਗੇ ਦਰਗੇ ਕਾਮਨਾ ਆਵੇ ਛੋੜ ਚਲੇ ਅਭਿਮਾਨੀ ਕਾਹੇ ਏਕ ਬਿਨਾ ਚਿਤ ਲਾਈਐ ਉਠਤ ਬੈਠਤ ਸੋਵਤ ਜਾਗਤ।

ਕਹੋ ਨਾਨਕ ਗੁਰ ਅਮਿਓ ਪਿਆਇਆ ਰਸਤ ਰਸਤ ਬਿਗਸਾਨਾ ਰੇ ਆਸਾ ਮੈਲਾ ਪੰਜਵਾਂ ਬੰਧਨ ਕਾਟ ਵਿਸਾਰੇ ਔਗਣ ਆਪਣਾ ਬਿਰਧ ਸਮਾਰਿਆ ਹੋਏ ਕਿਰਪਾਲ ਮਾਤ ਪਿਤ ਨਿਆਈ ਬਾਰਕ ਜਿਉ ਪ੍ਰਤਪਾਰਿਆ ਗੁਰ ਸਿਖ ਰਾਖੇ ਗੁਰ ਗੋਪਾਲ ਕਾਡ ਲੀਏ ਮਾਂ ਪਉਜਲ ਤੇ ਆਪਣੀ ਨਦਰ ਨਿਹਾਲ ਰਹਾਓ ਜਾ ਕੈ ਸਿਮਰਨ ਜਮ ਤੇ ਛੁਟਿਐ ਹਲਕ ਪਲਕ ਸੁਖ ਪਾਈਐ ਸਾਸ ਗਿਰਾਸ ਜਪੋ ਜਪ ਰਸਨਾ ਨੀਤ ਨੀਤ ਗੁਣ ਗਾਈਐ ਭਗਤ ਪ੍ਰੇਮ ਪਰਮ ਪਦ ਪਾਇਆ ਸਾਧ ਸੰਗ ਦੁਖ ਨਾਠੇ ਛਿਜੈ ਨਾ ਜਾਏ ਕਿਛ ਪਉ ਨਾ ਵਿਆਪੇ ਹਰ ਤਨ ਨਿਰਮਲ ਗਾਠੇ ਅੰਤ ਕਾਲ ਪ੍ਰਭ ਪੈ ਸਹਾਈ ਇਕ ਉਤਰਾਖਨ ਹਾਰੇ ਪ੍ਰਾਨ ਮੀ

ਸਭ ਆਪ ਸਿੰਗਾਰ ਸਵਾਰਨ ਹਾਰ ਰਹਾਉ ਦੂਜਾ ਆਸਾ ਮਹਿਲਾ ਪੰਜਵਾ ਦੁਖ ਕਨੋ ਜਬ ਹੋਤੇ ਦੂਰ ਅਬ ਮਸਲਤ ਮੁਹੇ ਮਿਲੀ ਹਦੂਰ ਚੁਕਾ ਨਿਹੋਰਾ ਸਕੀ ਸਹੇਰੀ ਕਰਮ ਗਯਾ ਗੁਰ ਫਿਰ ਸੰਗ ਮੇਰੀ ਰਹਾਉ ਨਿਕਟ ਆਣ ਪ੍ਰੈ ਸੇਜ ਧਰੀ ਆਣ ਕਡਨ ਤੇ ਛੂਟ ਪਰੀ ਮੰਦਰ ਮੇਰੇ ਸ਼ਬਦ ਉਜਾਰਾ ਅਨਦ ਬਿਨੋਦੀ ਖਤਮ ਹਮਾਰਾ ਮਸਤਕ ਭਾਗ ਮੈਂ ਫਿਰ ਕਰ ਆਇਆ ਫਿਰ ਸੁਹਾਗ ਨਾਨਕ ਜਨ ਪਾਇਆ ਆਸਾ ਮਹਿਲਾ ਪੰਜਵਾਂ ਸਾਚ ਨਾਮ ਮੇਰਾ ਮਨ ਲਾਗਾ ਲੋਗਨ ਸਿਉ ਮੇਰਾ ਠਾਠਾ ਬਾਗਾ ਬਾਹਰ ਸੂਤ

ਕਹੋ ਨਾਨਕ ਗੁਰ ਧਰਮ ਕੋ ਖੋਇਆ, ਅਨੰਦ ਰੂਪ ਸਭ ਨੈਣ ਅਲੋਇਆ, ਆਸਾ ਮਹਿਲਾ ਪੰਜਵਾਂ, ਉਕਤ ਸਿਆਣਪ ਕਿਛੂ ਨਾ ਜਾਣਾ।

ਉਹ ਨਾਨਕ ਨਾਹੀ ਤਿਨ ਕਾਮੀ ਆਸਾ ਮਹਿਲਾ ਪੰਜਵਾ ਜੋ ਮੈਂ ਆਪਣਾ ਸਤਿਗੁਰ ਧਿਆਇਆ ਤਬ ਮੇਰੇ ਮਨ ਮਹਾ ਸੁਖ ਪਾਇਆ ਮਿਟ ਗਈ ਗਣਤ ਬਿਨਾ।

ਭਾਗ ਤਾਂ ਪਾਵੋ ਸੰਗ ਮਿਲੇ ਸਵਾਮੀ ਆਪਣੇ ਰੰਗ ਜਾਪ ਤਾਪ ਦੇਵੋ ਸਭ ਨੇ ਮਾਂ ਕਰਮ ਕਰਮ ਅਰਪੋ ਸਭ ਹੋ ਮਾਂ ਗਰਭ ਮੋਹ ਤਜ ਹੋਵੋ ਦੇਨ ਉਨਕੇ ਸੰਗ ਦੇਖੋ ਪ੍ਰਭ ਨੈਣ ਨਿਮਖ ਨਿਮਖ ਇਹੀ ਆਰਾ ਦੋ ਦਿਨ ਸਰੈਣ ਇਹ ਸੇਵਾ ਸਾਧੋ ਕਰੇ ਕਿਰਪਾਲ ਗੋਪਾਲ ਗੋਬਿੰਦ ਸਾਧ ਸੰਗ ਨਾਨਕ ਬਖਸ਼ਿੰਦ ਆਸਾ ਮੈਲਾ ਕੁੰਜਵਾ ਪ੍ਰਭ ਕੀ ਪ੍ਰੀਤ ਸਦਾ ਸੁਖ ਹੋਏ ਪ੍ਰਭ ਕੀ ਪ੍ਰੀਤ ਦੁਖ ਲਗੈ ਨ ਕੋਏ ਪ੍ਰਭ ਕੀ ਪ੍ਰੀਤ ਹਉ ਮੈ ਮਲ ਖੋਏ ਪ੍ਰਭ ਕੀ ਪ੍ਰੀਤ ਸਦ ਨਿਰ

ਮਹਿਲਾ ਗੁਰਮੁਖ ਗਿਆਨ ਧਿਆਨ ਮਨ ਮਾਨ ਗੁਰਮੁਖ ਮਹਿਲੀ ਮਹਿਲ ਪਛਾਣ ਗੁਰਮੁਖ ਸੁਰਤ ਸ਼ਬਦ ਨਿਸ਼ਾਨ ਐਸੇ ਪ੍ਰੇਮ ਭਗਤ ਵਿਚਾਰੀ ਗੁਰਮੁਖ ਸਾਚਾ ਨਾਮ ਮੁਰਾਰੀ ਰਹਾਓ ਐਨ ਇਸ ਨਿਰਮਲ ਥਾਨ ਸੁਥਾਨ ਤੀਨ ਪਵਨ ਨਹਿ ਕੇਵਲ ਗਿਆਨ ਸਾਚੇ ਗੁਰ ਤੇ ਹੁਕਮ ਪਛਾਣ ਸਾਚਾ ਹਰਖ ਨਾਹੀ ਤਿਸ ਸੋਗ ਅੰਮ੍ਰਿਤ।

ਹੋਈ ਜੇ ਚਲਦਾ ਲੈ ਚੱਲਿਆ ਕਿਛ ਸੰਪੈ ਨਾਲੇ ਤਾਂ ਤਨ ਸੰਚੋ ਦੇਖ ਕੇ ਬੂਝੋ ਵਿਚਾਰੇ ਵਣਜ ਕਰੋ ਮਕਸੂਦ ਲੈ ਹੋ ਮਤ ਪਛੋ ਤਾਵੋ ਔਗਣ ਛੋਡੋ ਗੁਣ ਕਰੋ ਐਸੇ ਤਤ ਪਰਾਵੋ ਧਰਮ ਭੂਮ ਸਤ ਬੀਜ ਕਰ ਐਸੀ ਕਿਰਸ ਕਮਾਵੋ ਤਾਂ ਵਾਪਾ

ਜਾਂ ਕੋ ਸੱਚ ਬੁਝਾਵੇ ਆਪਣਾ ਸਹਿਜੇ ਨਾਮ ਸਮਾਣੀ ਆਸਾ ਮਹਿਲਾ ਤੀਜਾ ਸਤਿਗੁਰ ਹਮਰਾ ਪਰਮ ਗਵਾਇਆ ਹਰ ਨਾਮ ਨਿਰੰਜਨ।

ਅਸਤਪਦੀਆਂ ਕਰ ਅਠਵਾਂ ਕਾਫੀ। ਗੁਰ ਤੇ ਸ਼ਾਂਤ ਉਪਜੈ ਜਿਨ ਤਿਸਨਾ ਅਗਨ ਬੁਝਾਏ, ਗੁਰ ਤੇ ਨਾਮ ਪਾਈਐ ਵੱਡੀ ਵਡਿਆ।

ਸਭੇ ਗੁਨਹੇ ਬਖਸਾਏ ਲਿਓਨ ਮੇਲੇ ਮੇਲਣ ਹਾਰ ਨਾਨਕ ਆਖਣ ਆਖੀਐ ਜੇ ਸੁਣ ਤਰੇ ਪਿਆਰ ਆਸਾ ਮਹਿਲਾ ਤੀਜਾ ਸਤਿਗੁਰ ਤੇ ਗੁਣ ਉਪਜੈ ਜਾਂ ਪ੍ਰਭ ਮੇਲੈ ਸੋਏ ਸਹਿਜੇ ਨਾਮ ਤੇ ਆਈਐ ਗਿਆਨ ਪ੍ਰਗਟ ਹੋਏ ਇਹ ਮਨ ਮਤ ਜਾਣੈ ਹਰ ਦੂਰ ਹੈ ਸਦਾ ਵੇਖ ਅਦੂਰ ਸਭ ਸੁਣਦਾ ਸਦ ਵੇਖਦਾ ਸਬਦ ਰਹਿਆ ਭਰਪੂਰ ਰਹਾਓ ਗੁਰਮੁਖ ਆਪ ਪਛਾਣਿਆ ਤਿੰਨੀ ਇੱਕ ਮਨ ਤਿਆਇਆ ਸਦਾ ਰਵੇ ਫਿਰ ਆਪਣਾ ਸੱਚੇ ਨਾਮ ਸੁਖ ਪਾਇਆ ਇਹ ਮਨ ਤੇਰਾ ਕੋ ਨਹੀਂ ਕਰ ਵੇਖ ਸਬਦ ਵਿਚਾਰ ਹਰ ਸਰਨਾਈ ਭਜ ਪੋ ਪਾਹੇ ਮੋਖ ਦੁਆਰ ਸਬਦ ਸੁਣੀਐ ਸਬਦ ਬੁਝੀਐ ਸਚ ਰਹਿ ਲਿਵਲਾਏ ਸਬ ਦੇਹੋਂ ਮੈਂ ਮਾਰੀਐ ਸੱਚੇ ਮਹਿਲ ਸੁਖ ਪਾਏ ਇਸ ਜੁਗ ਮੈਂ ਸੋਭਾ ਨਾਮ ਕੀ ਬਿਨ ਨਾਮੈ ਸੋਭ ਨਾ ਹੋਏ ਇਹ ਮਾਇਆ ਕੀ ਸੋਭਾ ਚਾਰ ਦਿਹਾੜੇ ਜਾਂਦੀ ਬਿਲਮ ਨਾ ਹੋਏ ਜਿਨੀ ਨਾਮ ਵਿਸਾਰਿਆ ਸੇ ਮੋਏ ਮਰ ਜਾਏ ਹਰ ਰਸ ਸਾਧਨਾ ਆਇਓ ਬਿਸਟਾ ਮਾਏ ਸਮਾਏ ਇਕ ਆਪੇ ਬਖਸ਼ ਮਿਲਾਇਨ ਅੰਦਿਨ ਨਾਮੇ ਲਾਏ ਸਚ ਕਮਾਵੇ ਸਚ ਰਹੇ ਸੱਚੇ ਸਚ ਸਮਾਏ ਬਿਨ ਸਬਦੈ ਸੁਣੀਏ ਨਾ ਦੇਖੀਏ ਜਗ ਬੋਲਾ ਅੰਨਾ ਪਰਮਾਏ ਬਿਨ ਨਾਮੇ ਦੁਖ ਪਾਏ ਸੀ ਨਾਮ ਮਿਲੇ ਤਿਸੈ ਰਜਾਏ ਜਿਨ ਬਾਣੀ ਸਿਉ ਚਿਤ ਲਾਇਆ ਸੇ ਜਨ

ਲੈ ਸਤਿਗੁਰ ਮਿਲਿਆ ਤਾਵਤ ਥਮਿਆ ਨਿਜ ਕਰ ਵਸਿਆ ਆਏ ਨਾਮ ਵਿਹਾਜੇ ਨਾਮ ਲਏ ਨਾਮ ਰਹੇ ਸਮਾਏ ਤਾਵਤ ਥਮਿਆ ਸਤਿਗੁਰ ਮਿਲਿਆ ਦਸਵਾਂ ਦੁਆਰ ਪਾਇਆ ਤਿੱਥੇ ਅੰਮ੍ਰਿਤ ਭੋਜਨ ਸਹਿਜ ਧੁਨ ਉਪਜੈ ਜਿਤ ਸ਼ਬਦ ਜਗਤ ਥਮ ਰਹਾਇਆ ਤੈ ਅਨੇਕ ਵਾਜੇ ਸਦਾ ਆਨੰਦ ਹੈ ਸੱਚੇ ਰਿਹਾ ਸਮਾਏ ਇਉ ਕਹੇ ਨਾਨਕ ਸਤਿਗੁਰ ਮਿਲਿਆ ਤਾਵਤ ਥਮਿਆ ਨਿਜ ਕਰ ਵਸਿਆ ਆਏ ਮਨ ਤੂੰ ਜੋਤ।

ਕਿਉਂ ਕਹੇ ਨਾਨਕ ਆਪ ਛੱਡ ਸੁਖ ਪਾਵੇ ਮਨ ਨਿਮਾਣਾ ਹੋਏ ਰਹੋ। ਤਨ ਸੋ ਵੇਲਾ ਜਿਤ ਮੈਂ ਸਤਿਗੁਰ ਮਿਲਿਆ ਸੋ ਸਹੋ ਚਿਤ ਆਇਆ ਮਹਾ ਆਨੰਦ ਸਹਿਜ ਬਾਇਆ ਮਨ ਤਨ ਸੁਖ ਪਾਇਆ ਸੋ ਸਹੋ ਚਿਤ ਆਇਆ ਮਨ ਵਸਾਇਆ ਅਵਗੁਣ ਸਭ ਵਿਸਾਰੇ ਜਾਂ ਤਿਸ ਪਾਣਾ ਗੁਣ ਪ੍ਰਗਟ ਹੋਏ ਸਤਿਗੁਰ ਆਪ ਸਵਾਰੇ ਸੇ ਜਨ ਪ੍ਰਵਾਨ ਹੋਏ ਜਿਨੀ ਇਕ ਨਾਮ ਬਿੜਿਆ ਦੁਤੀਆ ਪਾਉ ਚੁਕਾਇਆ। ਕਿਉਂ ਕਹੇ ਨਾਨਕ ਤਨ ਸੋ ਵੇਲਾ ਜਿਤ ਮੈਂ ਸਤਿਗੁਰ ਮਿਲਿਆ।

ਇਕਤ ਕਰ ਆਣੇ ਰਾਮ ਮਨ ਇਕਤ ਕਰ ਆਣੇ ਸਭ ਗਤ ਨਿਤ ਜਾਣੇ ਹਰ ਰਾਮੋ ਨਾਮ ਰਸਾਏ ਜਨ ਕੀ ਪੈਜ ਰੱਖੇ ਰਾਮ ਨਾਮਾ ਪ੍ਰਹਿਲਾਦ ਉਧਾਰ।

ਮੇਰੇ ਸਤਿਗੁਰ ਮਨ ਲੈ ਜਾਏਗੀ ਓ ਜੁਗ ਦੁਆਪਰ ਆਇਆ ਪਰਮ ਪਰਮਾਇਆ ਹਰ ਗੋਪੀ ਕਾਨ ਉਪਾਏ ਜੀਓ ਕਲ ਯੁਗ ਹਰ ਕੀਆ ਪਗ ਤ੍ਰੈ ਚਿਕਿਆ ਪਗ ਚੌਥਾ ਚਿਕੈ ਟਿਕਾਏ ਜੀਓ ਗੁਰ ਸ਼ਬਦ ਕਮਾਇਆ ਔਖਦ ਹਰ ਪਾਇਆ ਹਰ ਕੀਰਤ ਹਰ ਸ਼ਾਂਤ ਪਾਏ ਜੀਓ ਹਰ ਕੀਰਤ ਰੁੱਤ ਆਈ ਹਰ

ਜਿਉ ਜਗ ਮਰਨ ਨ ਪਾਇਆ ਨਿਤ ਆਪ ਲੁਕਾਇਆ ਮਤ ਜਮ ਪਕੜੈ ਲੈ ਜਾਏ ਜਿਉ ਤੁਰ ਮਰਨ ਲਿਖਾਇਆ ਗੁਰਮੁਖ ਤੋਂ ਆਇਆ ਜਨ ਉਬਰੇ ਹਰ ਹਰ ਧਿਆਨ ਜਿਉ ਹਰ ਸੋਭਾ ਪਾਈ ਹਰ ਨਾਮ ਵਡਿਆਈ ਹਰ ਦਰਗੈ ਪੈ ਦੇ ਜਾਨ ਜਿਉ ਹਰ ਦਰਗੈ ਪੈ ਦੇ ਹਰ ਨਾਮੈ ਸੀਦੇ ਹਰ ਨਾਮੈ ਤੇ ਸੁਖ ਪਾਇਆ ਜਨਮ ਮਰਨ ਦੋਵੇ ਦੁਖ ਮੇ ਤੇ ਹਰ ਰਾਮੈ ਨਾਮ ਸਮਾਇਆ ਹਰ ਜਨ ਪ੍ਰਭ ਰਲ ਏਕੋ ਹੋਏ ਹਰ ਜਨ ਪ੍ਰਭ ਏਕ ਸਮਾਨ ਜੀ।

ਨਾਨਕ ਕਮਾਣਾ ਸੰਗ ਜੁਲਿਆ ਨਹਿ ਜਾਏ ਕਿਰਤ ਮਿਟਾਇਆ ਹਾਥੋ ਹੋ ਮਿਰਗ ਜਿਵੇਂ ਪੇਖ ਰਹਿਣ ਚੰਦਰਾਇਣ ਸੁਖੋ ਦੁਖ ਪਏ ਨਿਤ ਪਾਪ ਕਮਾਇਣ ਪਾਪਾਂ ਕਮਾਣੇ ਛੱਡੇ ਨਾਹੀ ਲੈ ਚੱਲੇ ਕੱਤ ਗਲਾਵਿਆ ਹਰ ਚੰਗੋਰੀ ਦੇਖ ਮੂਠਾ ਕੂੜ ਸੇ ਜਾ ਰਾਵਿਆ ਲਬ ਲੋਭ ਅੰਕਾਰ ਮਾਤਾ ਗਰਭ ਪਇਆ ਸਮਾਇਣ ਨਾਨਕ ਮਿਰਗ ਅਗਿਆਨ ਬਿਨਸੇ ਨਹਿ ਮਿਟੇ ਆਉਣ ਜਾਇਣ ਮਿੱਠੇ ਮਖਮੋਆ ਕਿਉਂ ਲੈ ਉਡਾਰੀ ਹਸਤੀ

ਖੇਡੇ ਵਿਡਾਣੀ ਵਿਸਮਾਦ ਧਰਤੀ ਵਿਸਮਾਦ ਖਾਣੀ ਵਿਸਮਾਦ ਸਾਧ ਲਗੇ ਪ੍ਰਾਣੀ ਵਿਸਮਾਦ ਸੰਜੋਗ ਵਿਸਮਾਦ ਵਿਜੋਗ ਵਿਸਮਾਦ ਭੁੱਖ ਵਿਸਮਾਦ ਭੋਗ ਵਿਸਮਾਦ ਸਿਫਤ ਵਿਸਮਾਦ ਸਲਾਹ ਵਿਸਮਾਦ ਉਜੜ ਵਿਸਮਾਦ ਰਾਹ ਵਿਸਮਾਦ ਨੇੜੇ ਵਿਸਮਾਦ ਦੂਰ ਵਿਸਮਾਦ ਦੇਖੇ ਹਾਜ਼ਰਾ ਹਜ਼ੂਰ ਵੇਖ ਉਡਾਣ ਰਿਹਾ ਵਿਸਮਾਦ ਨਾਨਕ ਪੁੱਜਣ ਪੂਰੇ ਤਾਜ ਮਹਿਲਾ ਪਹਿਲਾ।

ਇਸ ਮਾਏ ਕਿਰਪਾ ਕਰੇ ਜੇ ਆਪਣੀ ਤਾਂ ਗੁਰ ਕਾ ਸ਼ਬਦ ਕਮਾਏ ਨਾਨਕ ਕਹਿ ਸੁਣੋ ਜਨੋ ਇੱਛਣ ਜਮ ਦੁਖ ਜਾਏ ਪੌੜੀ ਸੇਵ ਕੀਤੀ ਸੰਤੋਖੀ ਜਿੰਨੀ ਸੱਚੋ ਸੱਚ ਆਇਆ ਓਨੀ ਮੰਦੇ ਪੈਰ ਨਾ ਰੱਖਿਓ ਪਰ ਸੁਕ੍ਰਿਤ ਕਰਮ ਕਮਾਇਆ ਓਨੀ ਦੁਨੀਆ ਤੋੜੇ ਬੰਦਨਾ ਅਨ ਪਾਣੀ ਥੋੜਾ ਖਾਇਆ ਤੂੰ ਬਖਸ਼ੀ ਸੀ ਅਗਲਾ ਨਿਤ ਦੇਵੈ ਚੜੈ ਸਵਾਇਆ ਵਡਿਆਈ ਵੱਡਾ ਪਾਇਆ ਸਰੂਪ ਮਹਿਲਾ ਪਹਿਲਾ ਪੁਰਖਾਂ ਬਿਰਖਾਂ ਤੀਰਥਾਂ ਤੱਟਾਂ ਵੇਗਾ ਖੇਤਾਂ ਦੀਪਾਂ ਲੋਆਂ ਮੰਡਲਾਂ ਖੰਡਾਂ ਵਰਪੰਡਾਂ ਅੰਡਜ ਉਤਪਜਾਂ ਖਾਣੀ ਸੇਤ ਜਹਾਂ ਸੋਮਿਤ ਜਾਣੇ ਨਾਨਕਾ ਸਰਾ ਮੇਰਾ ਜਨਤਾ ਨਾਨਕ ਜੰਤ ਉਪਾਏ ਕੈ ਸਮਾਲੇ ਸਗਨਾ ਜਿਨ ਕਰਤੈ ਕਰਣਾ ਕੀਆ ਚਿੰਤਾ ਵੇ ਕਰਨੀ ਤਾ ਸੋ ਕਰਤਾ ਚਿੰਤਾ ਕਰੇ ਜਿਨੂੰ ਪਾਇਆ ਜਗ ਤਿਸ ਜੁਹਾਰੀ ਸਵਖ ਤਿਸ ਦੀਵਾਨ ਅਪਗ ਨਾਨਕ ਸੱਚੇ ਨਾਮ ਬਿਨ ਕਿਆ ਟਿਕਾ ਕਿਆ ਪਗ ਮਹਿਲਾ ਪਹਿਲਾ ਲਖ ਨੇਕੀਆਂ ਚੰਗਿਆਈਆਂ ਲਖ ਪੁੰਨਾ ਪ੍ਰਵਾਨ ਲਖ ਤਪ ਪ੍ਰਤੀਸਥਾ ਸਹਿਜ ਯੋਗ ਬੇਬਾਨ ਲਖ ਸੂਰਤਨ ਸੰਗਰਾਮ ਰਨ ਮੈਂ ਚੁਟੈ ਪ੍ਰਾਣ ਲਖ ਸੁਰਤੀ ਲਖ ਗਿਆਨ ਧਿਆਨ ਪੜੀਐ ਪਾਠ ਪੁਰਾਣ ਜਿਨ ਕਰਤੈ ਕਰਣਾ ਕੀਆ ਲਿਖਿਆ ਮਨ ਜਾਣ ਨਾਨਕ ਮਤੀ ਮਿਥਿਆ ਕਰਮ ਸੱਚਾ ਨਿਸ਼ਾਨ ਪੌੜੀ ਸੱਚਾ ਸਾਹਿਬ ਏਕ ਤੂੰ ਜਿਨ ਸੱਚੋ ਸੱਚ ਵਰਤਾਇਆ ਜਿਸ ਤੂੰ ਦੇ ਤਿਸ ਮਿਲੇ ਸੱਚ ਤਾਂ ਤਿੰਨੀ ਸੱਚ ਕਮਾਇਆ

ਪਹਿਲਾ ਪੜ ਪੜ ਗੱਡੀ ਲੱਗੀਆਂ ਪੜ ਪੜ ਪਰੀਆਂ ਸਾਥ ਪੜ ਪੜ ਬੇੜੀ ਪਾਈ ਹੈ ਪੜ ਪੜ ਗੱਡੀਆਂ ਖਾਤ ਪੜੀਆਂ ਜੇਤੇ ਬਰਸ ਬਰਸ ਪੜੀਆਂ ਜੇਤੇ ਮਾਸ ਪੜੀਆ ਜੇਤੀ ਆਰਜਾ ਪੜੀਆਂ ਜੇਤੇ ਸਾਥ ਨਾਨਕ ਲੇਖ ਹੈ ਇੱਕ ਗੱਲ ਹੋਰ ਹੋ ਮੈਂ ਚੱਕਣਾ ਸਾਥ ਮਹਿਲਾ ਪਹਿਲਾ ਲਿਖ ਲਿਖ ਪੜਿਆ ਤੇ ਤਾਂ ਪੜਿਆ ਬਹੁ ਤੀਰਥ ਪਵਿਆ ਤੇ ਤੋ ਲਵਿਆ ਬਹੁ ਪੇਕ ਕੀਆ ਦੇਹੀ ਦੁਖ ਦੀਆ ਸੋਹਵੇ ਜੀਆ ਆਪਣਾ ਕੀਆ ਅੰਨ ਨਾ ਖਾਇਆ ਸਾਧ ਗਵਾਇਆ ਬਹੁ ਦੁਖ ਪਾਇਆ ਦੂਜਾ ਭਾਇਆ ਬਕਰ ਨਾ ਪਹਿਰੇ ਐਨ ਪਹਿਰੇ ਮੋਨ ਵਿਗੂਤਾ ਕਿਉਂ ਜਾਗੇ ਗੁਰ ਬਿਨ ਸੂਤਾ ਪਗ ਉਪੇ ਤਾਣਾ ਆਪਣਾ ਕੀਆ ਕਮਾਣਾ ਅਲਮਲ ਖਾਈ ਸਿਰ ਛਾਈ ਪਾਈ ਮੂਰਖ ਸੰਧੇ ਪਤ ਗਵਾਈ ਵਿਣ ਨਾਵੇ ਕਿਛ ਥਾਈ ਨਾ ਪਾਈ ਰਹਿ ਬਿਮਾਣੀ ਮੜੀ ਮਸਾਣੀ ਅੰਗ ਨਾ ਜਾਣੇ ਫਿਰ ਪਛਤਾਣੀ ਸਤਿਗੁਰ ਪੇਟੇ ਸੋ ਸੁਖ ਪਾਏ ਹਰ ਕਾ ਨਾਮ ਮਨ ਵਸਾਏ ਨਾਨਕ ਨਜ਼ਰ ਕਰੇ ਸੋ ਪਾਏ ਆਸ ਉਂਦੇ ਸੇਤੇ ਨੇ ਕੇਵਲ ਹੋ ਮੈਂ ਸ਼ਬਦ ਜਲਾਏ ਪੌੜੀ ਭਗਤ ਤੇਰੇ ਮਨ ਪਾਉਂਦੇ ਦਰ ਸੋਹਣ ਕੀਰਤ ਗਾਉਂਦੇ ਨਾਨਕ ਕਰਮਾ ਬਾਹਰੇ ਦਰ ਤੋ ਨਾ ਲੈਣੀ ਪਾਉਂਦੇ ਇਕ ਮੂਲ ਨਾ ਬੁੱਝਣ ਆਪਣਾ ਅਣਹੋਂਦਾ ਆਪ ਜਣਾਏਂਦੇ ਹੋ ਤਾਬੀ ਕਾ ਨੀਚ ਜਾਤ ਹੋਰ ਉੱਤਮ ਜਾਤ ਸਦਾਏਂਦੇ ਤਿੰਨ ਮੰਗਾਂ ਜਿੱਤ ਜੈ ਤੇ ਆਏਂਦੇ।

ਨਾਨਕ ਵਖਾਣੇ ਬੇਨਤੀ ਤੁਧ ਬਾਦ ਕੂੜੋ ਕੂੜ ਮਹਿਲਾ ਪਹਿਲਾ। ਸਭ ਤਾਂ ਪਰ ਜਾਣੀਏ ਜਾਂ ਹਿਰਦੈ ਸੱਚਾ ਹੋਏ, ਕੂੜ ਕੀ ਮਲ ਉਤਰੇ ਤਨ ਕਰੇ ਹੱਛਾ ਧੋਏ। ਸਭ ਤਾਂ ਪਰ ਜਾਣੀਏ ਜਾਂ ਫਤ ਕਰੇ ਪਿਆਰ, ਨਾਉ ਸੁਣ ਮਨ ਰਹਿਸੀਏ ਤਾਂ ਪਾਏ ਮੋਖ ਦੁਆਰ। ਸਭ ਤਾਂ ਪਰ ਜਾਣੀਏ ਜਾਂ ਜੁਗਤ ਜਾਣੇ ਜੀਓ, ਤਰਕ ਪਾਇਆ ਸਾਧ ਕੈ ਵਿੱਚ ਦੇ ਕਰਤਾ ਬੀਓ। ਸਭ ਤਾਂ ਪਰ ਜਾਣੀਏ ਜਾਂ ਸਿੱਖ ਸਕੀਲੇ, ਦਇਆ ਜਾਣੇ ਜੀ ਕੀ ਕਿਛ ਪੁੰਨ ਦਾਨ ਕਰੇ।

ਹੋਏ ਦਾਰੂ ਪਾਪ ਕੱਢੈ ਕੋਏ, ਨਾਨਕ ਵਖਾਣ ਬੇਨਤੀ ਜਿਨ ਸੱਚ ਪੱਲੈ ਹੋਏ ਪੌੜੀ। ਦਾਨ ਮਹਿੰਦਾ ਤਲੀ ਖਾਕ ਜੇ ਮਿਲੈ ਤਾਂ ਮਸਤਕ ਲਾਈਐ, ਕੂੜਾ ਲਾਲਚ ਛੱਡੀਐ ਹੋਏ ਇੱਕ ਮਨ ਅਲਖ ਤੇ ਆਈਐ, ਫਲ ਤੇ ਵੇ ਹੋ ਪਾਈਐ ਜੇ ਵੇਹੀ ਕਾਰ ਕਮਾਈਐ, ਜੇ ਹੋਵੇ ਪੂਰਬ ਲਿਖਿਆ ਤਾਂ ਤੂੜ ਤਿਨਾ ਦੀ ਪਾਈਐ, ਮਤ ਥੋੜੀ ਸੇਵ ਗਵਾਈਐ। ਸ਼ਲੋਕ ਮਹਿਲਾ ਪਹਿਲਾ। ਸਤਕਾਲ ਪੂਰ ਵਰਤਿਆ ਕਲ ਕਾਲ ਬੇਤਾਲ, ਬੀਓ ਬੀਜ ਪਕ ਲੈ ਗਏ ਅਬ ਕਿਉਂ ਉਗਵੈ ਦਾਲ, ਜੇ ਇੱਕ ਹੋਏ ਤਾਂ ਉਗਵੈ ਰੁੱਤੀ ਹੁਰਤ ਹੋਏ, ਨਾਨਕ ਪਾਹੈ ਬਾਹਰਾ ਕੋਰੈ ਰੰਗ ਨ ਸੋਏ, ਪੈਰ ਚ ਖੁਮ ਚੜਾਈਐ ਸਰਮ ਪਾਵਤਾ ਹੋਏ, ਨਾਨਕ ਭਗਤੀ ਜੇ ਰਪੈ ਕੂੜੈ ਸੋਏ ਨ ਕੋਏ। ਮਹਿਲਾ ਪਹਿਲਾ। ਲਭ ਪਾਪ ਦੇ ਰਾਜਾ ਮਹਿਤਾ ਕੂੜ ਹੋਆ ਸਿਕਦਾਰ, ਕਾਮ ਲੇਵ ਸਭ ਪੁੱਛੀਐ ਬਹਿ ਬਹਿ ਕਰੇ ਵਿਚਾਰ, ਅੰਧੀ ਰਈਅਤ ਗਿਆਨ ਵਿਹੂਣੀ ਪਾਏ ਪਰੇ ਮੁਰਦਾਰ।

ਸਤ ਅਗਨ ਕਾ ਕੂੜ ਅਗੇ ਰਖਵਾਓ ਮਹਿਲਾ ਪਹਿਲਾ। ਸ਼ਾਮ ਕਹਿ ਸਿਤੰਬਰ ਸਵਾਮੀ ਸਚ ਮੈਂ ਆਥੇ ਸਾਥ ਰਹੇ ਸਭ ਕੋ ਸਚ ਸਮਾਵੈ ਰਿਗ ਕਹਿ ਰਿਹਾ ਭਰਪੂਰ ਰਾਮ ਨਾਮ ਦੇਵਾ ਮੈਂ ਸੂਰ ਨਾਹੀ ਲਿਆ ਪ੍ਰਾਚਿਤ ਜਾਹੇ ਨਾਨਕ ਤਉ ਮੁਖੰਤਰ ਪਾਹੇ।

ਪਹਿਲਾ ਜੇ ਪਰ ਸੂਤਕ ਮੰਨੀਏ ਸਭ ਤੇ ਸੂਤਕ ਹੋਏ ਗੋਹੇ ਅਤੇ ਲੱਕੜੀ ਅੰਦਰ ਕੀੜਾ ਹੋਏ ਜੇ ਤੇ ਦਾਣੇ ਅਨ ਕੇ ਜੀ ਆਵਾਜ਼ ਨਾ ਕੋਏ

ਪੌੜੀ ਸਤਿਗੁਰ ਵੱਡਾ ਤਰਸਾ ਲਾਹੀ ਹੈ ਜਿਸ ਵਿਚ ਵੱਡੀਆਂ ਵਡਿਆਈਆਂ ਸਹਿ ਮੇਲੇ ਤਾਂ ਨਗਰੀ ਆਈਆਂ ਜਾਂ ਤਿਸ ਪਾਣਾ ਤਾਂ ਮਨ ਵਸਾਈਆਂ ਕਰ ਹੁਕਮ ਮਸਤਕ ਹੱਥ ਕਰ ਵਿਚੋਂ ਮਾਰ ਕੱਢੀਆਂ ਬੁਰਿਆਈਆਂ ਸਹਿ ਪੁੱਠੇ ਨੌਣਦ ਪਾਈਆਂ ਸਲੋਕ ਮਹਿਲਾ ਪਹਿਲਾ ਪਹਿਲਾ ਸੁੱਚਾ ਆਪ ਹੋਏ ਸੁੱਚੇ ਬੈਠਾ ਆਏ ਸੁੱਚੇ ਅੱਗੇ ਰੱਖਿਓ ਕੋਈ ਨਾ ਪਿਟਿਓ ਜਾਏ ਸੁੱਚਾ ਹੋਏ ਕਹਿ ਜੇਵਿਆ

ਤਾਂ ਹੋਆ ਪਾਪ ਪਵਿੱਤ ਪਾਪੀ ਸੋ ਤੰਗ ਗੱਦਿਆ ਤੁਕਾ ਪਈਆ ਤਿਤ ਜਿਤ ਮੁਖ ਨਾਮ ਨਾ ਉਚਰੇ ਬਿਨ ਨਾਵੇ ਰਸ ਖਾਏ ਨਾਨਕ ਇਹ ਵਹਿ ਜਾਣੀਏ ਤਿਤ ਮੁਖ ਤੁਕਾ ਪਾਏ ਮਹਿਲਾ ਪਹਿਲਾ ਪੰਡ ਜਮੀਏ ਪੰਡ ਨਿਮੀਏ ਪੰਡ ਮੰਗਣ ਵੀ ਆਹ ਪੰਡੋ ਹੋਵੇ ਦੋਸਤੀ ਪੰਡੋ ਚੱਲੇ ਰਾਹੋ ਪੰਡ ਮੁਆ ਪੰਡ ਪਾਲੀਏ ਪੰਡ ਹੋਵੇ ਬੰਗਾਨ ਸੋ ਕਿਉਂ ਮੰਦਾ ਆਖੀਏ ਜਿਤ ਜਮਹਿ ਰਾਜਾਨ ਪੰਡੋ ਹੀ ਪੰਡ ਉਪਜੈ ਪੰਡੈ ਬਾਜ ਨਾ ਕੋਏ ਨਾਨਕ ਪੰਡੈ ਬਾਹਰਾ ਏਕੋ ਸੱਚਾ ਸੋਏ ਜਿਤ ਮੁਖ ਸਦਾ ਸਲਾਹੀਏ।

ਅਰਦਾਸ ਸ਼ਲੋਕ ਮਹਿਲਾ ਦੂਜਾ ਇੱਕ ਨਹੀਂ ਦਾਤ ਆਪਸ ਤੇ ਜੋ ਪਾਈਐ ਨਾਨਕ ਸਾਹ ਪਰਮਾਤ ਸਾਹਿਬ ਤੁਖੈ ਜੋ ਮਿਲੈ ਮਹਿਲਾ ਦੂਜਾ ਇੱਕ ਨਹੀਂ ਚਾਕਰੀ ਜਿਤ ਕੋ ਖਸਮ ਨਾ ਜਾਏ ਨਾਨਕ ਸੇਵਕ ਕਾੜੀਐ ਜੇ ਸੇਤੀ ਖਸਮ ਸਮਾਏ ਪੌੜੀ ਨਾਨਕ ਅੰਤ ਨ ਜਾਪਨੀ ਹਰ ਤਾਂ ਕੇ ਪਾਰਾ ਵਾਰ ਆਪ ਕਰਾਏ ਸਾਖਤੀ ਫਿਰ ਆਪ ਕਰਾਏ ਮਾਰ ਇੱਕ ਨਾ ਗਲੀ ਜੰਜੀਰੀਆਂ ਇੱਕ ਤੁਰੀ ਚੜੇ ਬਿਸਿਆਰ ਆਪ ਕਰਾਏ ਕਰੇ ਆਪ ਹੈ ਕੈਸੋ ਕਰੀ ਪੁਕਾਰ ਨਾ

ਸਾਰੇ ਅਵ ਮਨ ਸੁਨ ਨਾ ਲੂਕੇ ਆਪਾ ਪਦ ਨਿਰਮਾਣ ਨਾ ਚੀਨਿਆ ਇਨ ਵਿਦ ਅਭਿਓ ਨਾ ਚੂਕੇ ਕਹੀ ਨਾ ਉਪਜੇ ਉਪਜੀ ਜਾਣੇ ਭਾਵ ਅਭਾਵ ਵਿਹੂਣਾ ਉਦੈ ਅਸਤ ਕੀ ਮਨ ਬੁੱਧ ਨਾਸੀ ਤਉ ਸਦਾ ਸਹਿਜ ਲਿਵ ਲੀਣਾ ਜਿਉ ਪ੍ਰਤੀਬਿੰਬ ਬਿੰਬ ਕੋ ਮਿਲੀ ਹੈ ਉਦਕ ਕੁੰਭ ਬਿਗਰਾਨਾ ਕਹੋ ਕਬੀਰ ਐਸਾ ਗੁਣ ਪਰੰਪਾਦਾ ਤਉ ਮਨ ਸੁਨ ਸਮਾਨਾ ਆਸਾ ਗਜ ਸਾਡੇ ਤੈ ਤੈ ਧੋਤੀਆਂ ਤੇਰੇ ਪਾਇਨ ਤਗ ਗਲੀ ਜਿਨਾ ਜਪ ਮਾਲਿਆ ਲੋਟੇ ਹੱਥ ਨਿਬਗ ਓਏ ਹਰ ਕੇ ਸੰਤ ਨਾ ਆਖੀਏ ਬਾਨਾਰਸ ਕੇ ਠੱਗ ਐਸੇ ਸੰਤ ਨਾ ਮੌਕੇ ਪਾਵੇ ਡਾਲਾ ਸੋ ਪੇਦਾ ਗਟਕਾਵੇ ਰਹਾਓ ਬਾਸਨ ਮਾਂਝ ਚਰਾਵੇ।

ਰਹਾਇਆ। ਦਸ ਮਾਸ ਮਾਤਾ ਉਦਰ ਰਾਖਿਆ, ਬਹੁਰ ਲਾਗੀ ਮਾਇਆ। ਪ੍ਰਾਣੀ ਕਾਹੇ ਕੋ ਲੋਭ ਲਾਗੇ, ਰਤਨ ਜਨਮ ਖੋਇਆ। ਪੂਰਵ ਜਨਮ ਕਰਮ ਭੂਮ ਬੀਜ ਨਾਹੀ ਬੋਇਆ। ਰਹਾਉ ਬਾਰਿਕ ਤੇ ਬਿਰਧ ਪਾਇਆ, ਹੋਨਾ ਸੋ ਹੋਇਆ। ਜਾਂ ਜਮ ਆਏ ਚੋਟ ਪਕੜੈ, ਤਬਹਿ ਕਾਹੇ ਰੋਇਆ। ਜੀਵਨੇ ਕੀ ਆਸ ਤਰਹਿ ਜਮ ਨਿਹਾਰੈ ਸਾਸਾ, ਬਾਜੀ ਗਰੀ ਸੰਸਾਰ ਕਬੀਰਾ, ਚੇਤ ਟਾਲ ਪਾਸਾ ਆਸਾ। ਤਨ ਰੈਨੀ ਮਨ ਪੁਨਰਪ ਕਰਹਾਉ, ਪਾਂਚੋਂ ਤਤ ਬਰਾਤੀ। ਰਾਮ ਰਾਏ ਸਿਉ ਪਾਵਰ ਲੈ ਹੋ, ਆਤਮ ਤਿਹ ਰੰਗ ਰਾਤੀ। ਗਾਉ ਗਾਉਰੀ ਦੁਲਹਨੀ ਮੰਗਲ ਚਾਰਾ, ਮੇਰੇ ਗ੍ਰਹਿ ਆਏ ਰਾਜਾ ਰਾਮ ਪਤਾਰਾ। ਰਹਾਉ ਨਾਭਿ ਕਮਲ ਮਹਿਬੇ ਦੀ ਰਚਨੇ, ਬ੍ਰਹਮ ਗਿਆਨ ਉਚਾਰਾ। ਰਾਮ ਰਾਏ ਸੋ

ਨਿਤ ਸਾਰੇ ਸੰਭਾਲੇ ਜੋ ਦੇਵੈ ਸੋ ਖਾਵਣਾ ਕਹੁ ਨਾਨਕ ਸਾਚਾ ਹੈ ਗੁਜਰੀ ਮਹਿਲਾ ਪਹਿਲਾ ਨਾਭਿ ਕਮਲ ਤੇ ਬ੍ਰਹਮਾ ਉਪਜੇ ਬੇਦ ਪੜੇ ਮੁਖ ਕੰਠ ਸਵਾਰ ਤਾਂ ਕੋ ਅੰਤ ਨਾ ਜਾਈ ਲਖਣਾ

ਪਾਰ ਰਹਾਉ। ਰਵ ਸਸ ਦੀਪਕ ਜਾ ਕੇ ਤ੍ਰਿਭੁਵਨ ਏਕਾ ਜੋਤ ਮੁਰਾਰ, ਗੁਰਮੁਖ ਹੋਏ ਸੋ ਐਨਸ ਨਿਰਮਲ, ਮਨਮੁਖ ਰਹਿਣ ਅੰਧਾਰ, ਸਿੱਧ ਸਮਾਜ ਕਰੇ ਨਿਤ ਚਗਰਾ, ਦੋਹ ਲੋਚਨ ਕਿਆ ਹੇਰੈ, ਅੰਤਰ ਜੋਤ ਸ਼ਬਦ ਧੁਨ ਜਾਗੈ, ਸਤਿਗੁਰ ਚਗਰ ਨਿਵੇਰੈ, ਸੁਰ ਨਰ ਨਾਥ ਬੇਅੰਤ ਅਜੋਨੀ, ਸੱਚ ਮਹਿਲ ਅਪਾਰਾ, ਨਾਨਕ ਸਹਿਜ ਮਿਲੇ ਜਗ ਜੀਵਨ, ਨਦਰ ਕਰੋ ਨਿਸਤਾਰਾ।

ਆਏ ਗੁਰਮੁਖ ਬੂਜੈ ਕੋਈ ਨਾਨਕ ਵਿੱਚੋਂ ਹਉ ਮੈਂ ਮਾਰੇ ਤਾਂ ਹਰ ਕੇ ਤੈ ਸੋਈ ਗੁਜਰੀ ਮਹਿਲਾ ਤੀਜਾ ਤਿਸ ਜਨ ਸਾਂਸ ਸਦਾ ਮਤ ਨਿਚਲ ਜਿਸ ਕਾ ਅਭਿਮਾਨ ਗਵਾਏ ਸੋ ਜਨ ਨਿਰਮਲ ਜੇ ਗੁਰਮੁਖ ਬੂਜੈ ਹਰ ਚਰਣੀ ਚਿਤਲਾਏ ਹਰ ਚੇਤ ਅਚੇਤ ਮਨਾ ਜੋ ਇੱਛਾ ਸੋ ਫਲ ਹੋਈ ਗੁਰ ਪ੍ਰਸਾਦੀ ਹਰ ਰਸ ਪਾਵੇ ਪੀਵਤ ਰਹੇ ਸਦਾ ਸੁਖ ਹੋਈ ਰਹਾਓ ਸਤਿਗੁਰ ਪੇਕੇ ਤਾਂ ਪਾਰਸ ਹੋਵੇ ਪਾਰਸ ਹੋਏ ਤਾਂ ਪੂਜ ਕਰਾਏ ਜੋ ਉਸ ਪੂਜੇ ਸੋ ਫਲ ਪਾਏ।

ਉਹ ਮਾਰਗ ਪਾਏ। ਨਾਨਕ ਬਿਨ ਨਜ਼ਰੀ ਕਿਛੂ ਨਾ ਪਾਈਐ, ਜਿਸ ਨਜ਼ਰ ਕਰੇ ਸੋ ਪਾਏ, ਗੁਰ ਪ੍ਰਸਾਦੀ ਦੇ ਵਡਿਆਈ, ਆਪਣਾ ਸ਼ਬਦ ਵਰਤਾਏ, ਗੁਜਰੀ ਮਹਿਲਾ ਤੀਜਾ ਪੰਚ ਪਦੇ। ਨਾ ਕਾਸੀ ਮਤ ਉਪਜੈ, ਨਾ ਕਾਸੀ ਮਤ ਜਾਏ, ਸਤਿਗੁਰੂ ਮਿਲਿਆ ਮਤ ਉਪਜੈ, ਤਾਂ ਇਹ ਸੋ ਜੀ ਪਾਏ, ਹਰ ਕਥਾ ਤੂੰ ਸੁਣਦੇ ਮਨ ਸ਼ਬਦ ਮਨ ਵਸਾਏ, ਇਹ ਮਤ ਤੇਰੀ ਫਿਰ ਰਹੇ, ਤਾਂ ਪਰਮ ਵਿਚੋਂ ਜਾਏ ਰਹਾਉ, ਹਰ ਚਰਨ ਹਿਰਦੈ ਵਸਾਏ ਤੂੰ, ਕਿਲ ਵਿਖੋ ਵੈ ਨਾਸ, ਪੰਚ ਤੂੰ ਆਤਮਾ ਵਸ ਕਰੇ, ਤਾਂ ਤੀਰਥ ਕਰੇ ਨਿਵਾਸ, ਮਨ ਮੁਖ ਇਹ ਮਨ ਮੁਗਦ ਹੈ, ਸੋ ਜੀ ਕਿਛੂ ਨਾ ਪਾਏ, ਹਰ ਕਾ ਨਾਮ ਨਾ ਬੁਝੇ, ਅੰਤ ਗਿਆ ਪਛਤਾਏ, ਇਹ ਮਨ ਕਾਸੀ ਸਭ ਤੀਰਥ ਸਿਮਰਤ ਸਤਿਗੁਰ ਦੀਆ ਬੁਝਾਏ, ਅਸਤ ਤੀਰਥ ਕਿਸ ਸੰਗ ਰਹੇ, ਜਿਨ ਹਰ ਹਿਰਦੈ ਰਿਹਾ ਸਮਾਏ, ਨਾਨਕ ਸਤਿਗੁਰ ਮਿਲਿਆ ਹੁਕਮ ਬੁਝਿਆ, ਏਕ ਵਸਿਆ ਮਨ ਆਏ, ਜੋ ਤੁਧ ਪਾਵੇ ਸਭ ਸੱਚ ਹੈ, ਸੱਚੇ ਰਹੇ ਸਮਾਏ। ਗੁਜਰੀ ਮਹਿਲਾ ਤੀਜਾ ਤੀਜਾ ਏਕੋ ਨਾਮ ਨਿਧਾਨ ਪੰਡਤੇ ਸੁਣ ਸਿਖ ਸੱਚੇ, ਦੂਜੇ ਪਾਏ ਜੇ ਤਾ ਪਹਿ ਪੜਤ ਗੁਣਤ ਸਦਾ ਦੁਖ ਹੋਈ, ਹਰ ਚਰਣੀ ਤੂੰ ਲਾਗ ਰਹੋ ਗੁਰ ਸ਼ਬਦ ਸੋ ਜੀ ਹੋਈ, ਹਰ ਰਸ ਰਸਨਾ ਚਾਕ ਤੂੰ ਤਾਮਨ ਨਿਰਮਲ ਹੋਈ ਰਹਾਓ, ਸਤਿਗੁਰ ਮਿਲਿਆ ਮਨ ਸੰਤੋਖੀਐ, ਤਾਂ ਫਿਰ ਕ੍ਰਿਸ਼ਨਾ ਭੂਖ ਨਾ ਹੋਏ, ਨਾਮ ਨਿਧਾਨ ਪਾਇਆ ਪਰ ਕਰ ਜਾਏ ਨਾ ਕੋਈ, ਕਥਨੀ ਬਦਨੀ ਜੇ ਕਰੇ ਮਨਮੁਖ ਬੂਝ ਨਾ ਹੋਏ।

ਨਾਮ ਜੀਵਾਇਆ ਹਮ ਹੋਵੇ ਲਾਲੇ ਗੋਲੇ ਗੁਰਸਿੱਖਾਂ ਤੇ ਜਿਨ੍ਹਾਂ ਅੰਗ ਦਿਨ ਹਰ ਪ੍ਰਭ ਪੁਰਖ ਤੇ ਆਇਆ ਮੇਰੇ ਮੰਤਨ ਬਿਨੋ ਗੁਰਸਿੱਖ ਪਗ ਲਾਇਆ ਮੇਰੇ ਪ੍ਰਾਣ ਸਖਾ ਗੁਰ ਕੇ ਸਿੱਖ ਪਾਈ ਮੋਕੋ ਕਰੋ ਉਪਦੇਸ਼ ਹਰ ਮਿਲੇ ਮਿਲਾਇਆ ਰਹਾਉ ਜਾਂ ਹਰ ਪ੍ਰਭ ਪਾਵੇ ਤਾਂ ਗੁਰਮੁਖ ਮੇਲੇ ਜਿਨ ਵਚਨ ਗੁਰੂ ਸਤਿਗੁਰ ਮਨ ਪਾਇਆ ਵਡ ਪਾਗੀ ਗੁਰ ਕੇ ਸਿੱਖ ਪਿਆਰੇ ਹਰ ਨਿਰਬਾਣੀ ਨਿਰਬਾਣ ਪਦ ਪਾਇਆ ਸਭ ਸੰਗਤ ਗੁਰ ਕੀ ਹਰ ਪਿਆਰੀ ਜਿਨ ਹਰ ਹਰ ਨਾਮ ਮੀਠਾ ਮਨ ਪਾਇਆ ਜਿਨ ਸਤਿਗੁਰ ਸੰਗਤ ਸੰਗ ਨ ਪਾਇਆ ਸੇ ਪਾਗਹੀਣ ਪਾਪੀ ਜਮ ਖਾਇਆ ਆਪ ਕਿਰਪਾਲ ਕਿਰਪਾ ਪ੍ਰਭ ਤਾਰੇ ਹਰ ਆਪੇ ਗੁਰਮੁਖ ਮਿਲੇ ਮਿਲਾਇਆ ਜਨ ਨਾਨਕ ਬੋਲੇ ਗੁਰਬਾਣੀ ਗੁਰਬਾਣੀ ਹਰ ਨਾਮ ਸਮਾਇਆ ਗੁਜਰੀ ਮਹਿਲਾ ਚੌਥਾ ਜਿਨ ਸਤਿਗੁਰ ਪੁਰਖ ਜਿਨ ਹਰ ਪ੍ਰਭ ਪਾਇਆ ਮੋਕੋ ਕਰ ਉਪਦੇਸ਼ ਹਰ ਮੀਠ ਲਗਾਵੇ ਮਨ ਤਨ ਸੀਤਲ ਸਭ ਹਰਿਆ ਹੋਆ ਵਡ ਪਾਗੀ ਹਰ ਨਾਮ ਤੇ ਆਵੇ ਪਾਈ ਰੇ ਮੋਕੋ ਕੋਈ ਆਈ ਮਿਲੇ ਹਰ ਨਾਮ ਦ੍ਰਿੜਾਵੇ ਮੇਰੇ ਪ੍ਰੀਤਮ ਪ੍ਰਾਣ ਮਨ ਤਨ ਸਭ ਦੇਵਾ ਮੇਰੇ ਹਰ ਪ੍ਰਭ ਕੀ ਹਰ ਕਥਾ ਸੁਣਾਵੇ ਰਹਾਓ ਧੀਰਜ ਧਰਮ ਗੁਰਮਤ ਹਰ ਪਾਇਆ ਨਿਤ ਹਰ ਨਾਮੇ ਹਰ ਸੋ ਚਿਤ ਲਾਵੇ ਅੰਮ੍ਰਿਤ ਬਚਨ ਸਤਿਗੁਰ ਕੀ ਬਾਣੀ ਜੋ ਬੋਲੇ ਸੋ ਮੁਖ ਅੰਮ੍ਰਿਤ ਪਾਵੇ ਨਿਰਮਲ ਨਾਮ ਜਿਤ ਮੈਲ ਨਾ ਲਾਗੇ ਗੁਰਮਤ ਨਾਮ ਜਪੈ ਲਿਵ ਲਾਵੇ ਨਾਮ ਪਦਾਰਥ ਜਿਨ ਨਰ ਨਹੀਂ ਪਾਇਆ ਸੇ ਪਾਗਹੀਣ ਮੋਏ ਮਰ ਜਾਵੇ ਅਨਦ ਮੂਲ ਜਗ ਜੀਵਨ ਦਾਤਾ ਸਭ ਜਨ ਕੋ ਅਨਦ ਕਰੋ ਹਰ ਪਿਆਵੇ ਤੂੰ ਦਾਤਾ ਜੀ ਸਭ ਤੇਰੇ ਜਨ ਨਾਨਕ ਗੁਰਮੁਖ ਬਖਸ਼ ਮਿਲਾਵੇ ਓੰਕਾਰ ਸਤਿਗੁਰ ਪ੍ਰਸਾਦ ਗੁਜਰੀ ਮਹਿਲਾ ਚੌਥਾ ਕਰ ਤੀਜਾ ਮਾਈ ਬਾਪ ਪੁੱਤਰ ਸਭ ਹਰ ਕੇ ਕੀਏ ਸਭਨਾ ਕੋ ਸੰਬੰਧ ਹਰ ਕਰ ਦੀਏ ਹਮਰਾ ਜੋਰ ਸਭ ਰਹੋ ਮੇਰੇ ਵੀਰ ਹਰ ਕਾ ਤਨ ਮਨ ਸਭ ਹਰ ਕੈ ਵਸ ਹੈ ਸਰੀਰ ਰਹਾਓ ਭਗਤ ਜਨਾ ਕੋ ਸਰਦਾ ਆਪ ਹਰ ਲਾਈ ਵਿਚੇ ਦੁਰਸਤ ਉਦਾਸ ਰਹਾਈ ਜਬ ਅੰਤਰ ਪ੍ਰੀਤ ਹਰ ਸਿਉ ਬਨ ਆਈ ਤਬ ਜੋ ਕਿਛ ਕਰੇ ਸੋ ਮੇਰੇ ਹਰ ਪ੍ਰਭ ਪਾਈ ਜਿਤ ਕਾਰੇ ਕੰਮ ਹਮ ਹਰ ਲਾਏ ਸੋ ਹਮ ਕਰੇ ਜੋ ਆਪ ਕਰਾਏ ਜਿਨ ਕੀ ਭਗਤ ਮੇਰੇ ਪ੍ਰਭ ਪਾਈ ਤੇ ਜਨ ਨਾਨਕ ਰਾਮ ਨਾਮ ਲਿਵ ਲਾਏ

ਹਾਟੇ ਹਾਟੇ ਹਰ ਜਸ ਸਾਧ ਸੰਗ ਮਿਲਦਾ ਆਇਓ। ਗੁਰ ਪ੍ਰਸਾਦ ਭਇਓ ਮਨ ਨਿਰਮਲ, ਸਰਬ ਸੁਖਾ ਸੁਖ ਪਾਇਓ ਰਹਾਓ। ਜੋ ਕੁਛ ਪੀਓ ਸੋਈ ਪਲ ਮਾਨੇ, ਐਸੀ ਭਗਤ ਕਮਾਨੀ, ਮਿੱਤਰ ਸਤਰੇ ਸਭ ਏਕ ਸਮਾਨੇ, ਜੋਗ ਜੁਗਤ ਨਿਸ਼ਾਨੇ।

ਪੰਜਵਾਂ ਅਪਜਸ ਮਿਟੈ ਹੋਵੇ ਜਗ ਕੀਰਤ ਦਰਜੈ ਬੈਸਣ ਪਾਈਐ ਜਮ ਕੀ ਤ੍ਰਾਸ ਨਾਸ ਹੋਏ ਖਿਨਮੈ ਸੁਖ ਅਨੰਤ ਸੇਤੀ ਕਰ ਜਾਈਐ ਜਾਂ ਤੇ ਕਾਲ ਨ ਵੇਖੀ ਜਾਈਐ ਆਠ ਪਹਿਰ ਸਿਮਰੋ ਪ੍ਰਭ ਆਪਣਾ ਮਨ ਤਨ ਸਵਾ ਕੇ ਆਈਐ ਰਹਾਉ ਮੋਹ ਸਰਨ ਦੀਨ ਦੁਖ ਪੰਜਨ ਤੂੰ ਦੇਹ ਸੋਈ ਪ੍ਰਭ ਪਾਈਐ ਚਰਨ ਕਮਲ ਨਾਨਕ ਰੰਗ।

ਆਈ ਨਿੰਦਕ ਨਰ ਕਾਲੇ ਮੁਖ ਨਿੰਦਾ ਜਿਨ ਗੁਰ ਕੀ ਦਾਤ ਨਾ ਪਾਈ ਸਹਿ ਜੀ ਸਰਨ ਪਰੇ ਪ੍ਰਭ ਬਖਸ਼ ਮਿਲਾਵੇ ਬਿਲਮ ਨਾ ਅਦੁਆਰ ਆਈ ਅਨ ਦੇ ਮੂਲ ਨਾਥ ਸਿਰਨਾਥਾ ਸਤਗੁਰ ਮੇਲ ਮਿਲਾਈ ਸਹਿ ਜੀ ਸਦਾ ਦਿਆਲ ਦਇਆ ਕਰ ਰਵਿਆ ਗੁਰਮਤੇ ਪ੍ਰਮਣ ਚੁਕਾਈ ਪਾਰਸ ਪੇਟ ਕੰਚਨ ਤਾਤ ਹੋਈ ਸਤ ਸੰਗਤ ਕੀ ਵਡਿਆਈ ਹਰ ਜਲ ਨਿਰਮਲ ਮਨ ਇਸਨਾਨੀ ਮੱਜਨ ਸਤਗੁਰ ਪਾਈ ਪੁਨਰਪ ਜਨਮ ਨਾ

ਸੇਵਾ ਭਗਤ ਨਾ ਹੋਈ। ਜੀਵਤ ਮਰੇ ਤਾਂ ਸ਼ਬਦ ਵਿਚਾਰ ਹੈ ਤਾਂ ਸਚ ਪਾਵੇ ਕੋਈ। ਮਾਇਆ ਕੈ ਅਰਥ ਬਹੁਤ ਲੋਕ ਨਾਚੇ ਕੋ ਵਿਰਲਾ ਤਤ ਵਿਚਾਰੀ ਗੁਰ ਪ੍ਰਸਾਦ ਦੀ।

ਬੋਧ ਹਰਨ ਮਦ ਮੋਹੋ ਦਹਿਨ ਮੁਰਾਰ ਮਨ ਮਕਰੰਦ ਜਨਮ ਮਰਨ ਨਿਵਾਰ ਤਰਣੀ ਤਰ ਪਤ ਰਾਖ ਪਰਮਾਨੰਦ ਜਲਤ ਅਨਕ ਤਰੰਗ ਮਾਇਆ ਗੁਰ ਗਿਆਨ ਹਰ ਰਿਦ ਮੰਤ ਛੇਦ ਅਹੰ ਬੁਧ ਕਰੁਣਾ ਮੈਂ ਚਿੰਤ ਮੇਟ ਪੁਰਖ ਅਨੰਤ ਸਿਮਰ ਸਮਰੱਥ ਪਲ ਮਹੂਰਤ ਪ੍ਰਭ ਧਿਆਨ ਸਹਿਜ ਸਮਾਧ ਦੀਨ ਦਿਆਲ ਪ੍ਰਸੰਨ ਪੂਰਨ ਜਾਚੀਐ ਰਜ ਸਾਧ ਮੋਹ ਮਿਥਨ ਦੁਰੰਤ ਆਸਾ ਬਾਸਨਾ ਬਿਕਾਰ ਰਖ ਧਰਮ ਪਰਮ ਬਿਦਾਰ ਮੰਤੇ ਉਦਰ ਹਰ ਨਿਰੰਕਾਰ ਤਨਾਡ ਆਡ ਭੰਡਾਰ ਹਰ ਨਿਦ ਹੋਤ ਜਿਨਾਨਾ ਚੀਰ ਖਲ ਮੁਗਦ ਮੂੜ ਕਟਾਖ ਸ੍ਰੀ ਧਰ ਪਏ ਗੁਣ ਮਤ ਤੀਰ ਜੀਵਨ ਮੁਕਤ ਜਗਦੀਸ਼ ਜਪ ਮਨ ਤਾਰ ਰਿਧ ਪ੍ਰਤੀਤ ਜੀ ਦਇਆ ਮਯਾ ਸਰਬਤ੍ਰ ਰਮਣੰ ਪਰਮ ਹੰਸੈ ਰੀਤ ਦੇਤ ਦਰਸਨ ਸ੍ਰਵਨ ਹਰ ਜਸ ਰਸਨ ਨਾਮ ਉਚਾਰ ਅੰਗ ਸੰਗ ਭਗਵਾਨ ਪਰਸਨ ਪ੍ਰਭ ਨਾਨਕ।

ਭੁੱਖ ਵਿੱਚੋਂ ਉਤਰੈ ਸੁਖ ਵਸੈ ਮਨ ਆਈ ਸਦਾ ਸਦਾ ਸਲਾਈਐ ਹਿਰਦੈ ਲਿਵਲਾਈ ਸਲੋਕ ਮਹਿਲਾ ਤੀਜਾ ਜੇ ਸਤਿਗੁਰ ਸੇਵੇ ਆਪਣਾ ਤਿਸਨੋ ਪੂਜੇ ਸਭ ਕੋਏ ਸਭਨਾ ਉਪਾਵਾ ਸਿਰ ਉਪਾਉ ਹੈ ਹਰ ਨਾਮ ਪ੍ਰਾਪਤ ਹੋਏ ਅੰਤਰ ਸੀਤਲ ਸਾਂਤ ਵਸੈ ਜਪ ਹਿਰਦੈ ਸਦਾ

ਕੀਤਾ ਏ। ਗੁਰ ਕੈ ਸ਼ਬਦ ਪਰ ਜਾ ਲਿਐ ਤਾਂ ਇਹ ਵਿੱਚੋਂ ਜਾਏ। ਤਨ ਮਨ ਹੋਵੇ ਉਜਲਾ ਨਾਮ ਵਸੈ ਮਨ ਆਏ। ਨਾਨਕ ਮਾਇਆ ਕਾ ਮਾਰਨ ਹਰ ਨਾਮ ਹੈ, ਗੁਰਮੁਖ ਪਾਇਆ ਜਾਏ ਮਹਿਲਾ ਤੀਜਾ। ਇਹ ਮਨ ਕੇਤੜਿਆ ਜੁਗ ਪਰਮਿਆ, ਥਿਰ ਰਹੇ ਨਾ ਆਵੇ ਜਾਏ। ਹਰ ਪਾਣਾ ਤਾਂ ਪਰਮਾਇਨ ਕਰ ਪਰਪੰਚ ਖੇਲ ਉਪਾਏ। ਜਾਂ ਹਰ ਬਖਸ਼ੇ ਤਾਂ ਗੁਰ ਮਿਲੇ, ਅਸਥਿਰ ਰਹੇ ਸਮਾਏ। ਨਾਨਕ ਮਨ ਹੀ ਤੇ ਮਨ ਮਾਨਿਆ, ਨਾ ਕਿਛ ਮਰੇ ਨਾ ਜਾਏ ਪੌੜੀ। ਕਾਇਆ ਕੋਟ ਅਪਾਰ ਹੈ ਮਿਲਣਾ ਸੰਜੋਗੀ, ਕਾਇਆ ਅੰਦਰ ਆਪ ਵਸ ਰਿਹਾ ਆਪੇ ਰਸ ਭੋਗੀ। ਆਪ ਅਤੀਤ ਅਲਿਪਤ ਹੈ ਨਿਰਜੋਗ ਹਰ ਜੋਗੀ, ਜੋ ਤਿਸ ਪਾਵੇ ਸੋ ਕਰੇ ਹਰ ਕਰੇ ਸੋ ਹੋਗੀ। ਹਰ ਗੁਰਮੁਖ ਨਾਮ ਤੇ ਆਈਐ ਲਹਿ ਜਾਹੇ ਵਿਜੋਗੀ। ਸਲੋਕ ਮਹਿਲਾ ਤੀਜਾ। ਵਾਹ ਵਾਹ ਆਪ ਅਖਾਏ ਦਾ।

ਕਾਉਂ ਜਾਤ ਨਾ ਜਾਏ ਸੀ ਮਨਮੁਖ ਦੁੱਖ ਖਾਤਾ ਰਸਨਾ ਹਰ ਰਸ ਨਾ ਚਖਿਓ ਫੀਕਾ ਬੁਲਾਤਾ ਜਿਨਾ ਗੁਰਮੁਖ ਅੰਮ੍ਰਿਤ ਚਾਖਿਆ ਸੇ ਜਨ ਤ੍ਰਿਪਤਾਤਾ ਸਲੋਕ ਮਹਿਲਾ ਤੀਜਾ ਵਾਹ ਵਾਹ ਤਿਸ ਨੂੰ ਆਖੀਐ ਜੇ ਸੱਚਾ ਗਹਿਰ ਗੰਭੀਰ ਵਾਹ ਵਾਹ ਤਿਸ ਨੂੰ ਆਖੀਐ ਜੇ ਗੁਣਦਾਤਾ ਮਤ ਤੀਰ

ਕਾਹੇ ਨਾਨਕ ਤਿਨ ਬਲਿਹਾਰਣ ਜਿਨ ਗੁਰਮੁਖ ਪਾਇਆ ਮਨ ਮਾਹੇ। ਮਹਿਲਾ ਤੀਜਾ ਮਿੱਠਾ ਸੋ ਜੋ ਪਾਵਦਾ ਸੱਜਣ ਸੋ ਜੇ ਰਾਸ ਨਾਨਕ ਗੁਰਮੁਖ ਜਾਣੀਏ ਜਾ ਕੋ ਆਪ ਕਰੇ ਪ੍ਰਗਾਸ ਪੌੜੀ। ਪ੍ਰਭ ਪਾਸ ਜਨ ਕੀ ਅਰਦਾਸ ਤੂੰ ਸੱਚਾ ਸਾਈ ਤੂੰ ਰਖਵਾਲਾ ਸਦਾ ਸਦਾ ਹਉ ਤੁਧ ਧਿਆਈ। ਜੀ ਜੰਤ ਸਭ ਤੇਰਿਆ ਤੂੰ ਰਹਿਆ ਸਮਾਈ ਜੋ ਦਾਸ ਤੇਰੇ ਕੀ ਨਿੰਦਾ ਕਰੇ ਤਿਸ ਮਾਰ ਪਚਾਈ। ਚਿੰਤਾ ਛੱਡ ਅਚਿੰਤ ਰਹੋ ਨਾਨਕ ਲਗ ਪਾਈ। ਸਲੋਕ ਮਹਿਲਾ ਤੀਜਾ ਆਸਾ ਕਰਤਾ ਜਗ ਮੁਆ ਆਸਾ ਮਰੇ ਨ ਜਾਏ ਨਾਨਕ ਆਸਾ ਪੂਰੀਆਂ ਸੱਚੇ ਸਿਉ ਚਿਤ ਲਾਏ। ਮਹਿਲਾ ਤੀਜਾ ਆਸਾ ਮਨਸਾ ਮਰ ਜਾਏ ਸੀ ਜਿਨ ਕੀਤੀ ਸੋ ਲੈ ਜਾਏ ਨਾਨਕ ਨੇ ਚਿਲ ਕੋ ਨਹੀਂ ਬਾਜੋ ਹਰ ਕਹਿ ਨਾਏ ਪੌੜੀ। ਆਪੇ ਜਗਤੋ ਪਾਇਨ ਕਰ ਪੂਰਾ ਥਾਟ ਆਪੇ ਸਾਓ ਆਪੇ ਵਣਜਾਰਾ ਆਪੇ ਹੀ ਹਰ ਹਾਟ ਆਪੇ ਸਾਗਰ ਆਪ

ਨਾਨਕ ਅੱਜ ਕਲ ਆਵਸੀ ਗਾਫਲ ਫਾਹੀ ਪੇਰ ਮਹਿਲਾ ਪੰਜਵਾ ਕਿਤਿਆ ਕੁਟੰਗ ਗੁੱਜਾ ਥੀਏ ਨਾਹਿਤ ਨਾਨਕ ਤੈ ਸਹਿ ਕੱਕਿਆ ਮਨ ਮੈਂ ਸੱਚਾ ਮਿਤ ਪੌੜੀ ਹਉ ਮਾਂਗੋ ਤੁਝੈ ਦਿਆਲ ਕਰ ਦਾਸਾ ਗੋਲਿਆ ਨੌ ਨਿਧ ਪਾਈ ਰਾਜ ਜੀਵਾ ਬੋਲਿਆ ਅੰਮ੍ਰਿਤ ਨਾਮ ਨਿਧਾਨ ਦਾਸਾਂ ਕਰ ਕਣਾ ਤਿਨ ਕੈ ਸੰਗ ਨਿਹਾਲ ਸ੍ਰਵਣੀ ਜਸ ਸੁਣਾ ਕਮਾਵਾਂ ਤਿਨ ਕੀ ਕਾਰ ਸਰੀਰ ਪਵਿੱਤ ਹੋਏ ਪੱਖਾ ਪਾਣੀ ਪੀਸ ਬਿਕਸਾਂ ਪੈਰ ਧੋਏ ਆਪੋ ਕਛੂ ਨਾ ਹੋਏ ਪ੍ਰਭ ਨਦਰ ਨਿਹਾਲੀਐ ਮੋਹਿ ਨਿਰਗੁਣ ਦਿੱਚੈ ਥਾਉ ਸੰਤ ਧਰਮ ਸਾਲੀਐ ਸਲੋਕ ਮਹਿਲਾ ਪੰਜਵਾਂ।

ਕਰ ਕਰ ਖਾਇਆ ਪਿੰਡ ਬੰਡਾਇਆ ਚਿੰਤਾ ਮੁੰਡਾ ਮਾਇਆ ਓਮ ਮਸਾਣ ਕੀ ਪਸਮ ਲਗਾਈ ਗੁਰ ਬਿਨ ਤਪਤ ਨਾ ਪਾਇਆ ਕਾਏ ਜਪੋਰੇ ਕਾਏ ਤਪੋਰੇ ਕਾਏ ਬਿਲੋ ਵੋ ਪਾਣੀ ਲਖ ਚੋਰਾਸੀ ਜਿਨ ਉਪਾਈ ਸੋ ਸਿਮਰੋ ਨਿਰਬਾਣੀ ਕਾਏ ਕਮੰਡਲ ਕਾਪੜੀਆ ਰੇ ਅਸਠ ਕਾਏ ਫਿਰਾਹੀ ਬਦਤ ਤ੍ਰਿਲੋਚਨ ਸੁਣ ਰੇ ਪ੍ਰਾਣੀ ਕਣ ਬਿਨ ਗਾਹੋ ਕੇ ਪਾਹੀ ਗੁਜਰੀ ਅੰਤ ਕਾਲ ਜੋ ਲਛਮੀ ਸਿਮਰੈ ਐਸੀ ਚਿੰਤਾ ਮੈਂ ਜੇ ਮਰੈ ਸਰਪ ਜੋਨ ਵਲ ਵਲ ਅਵਤਰੈ।

ਮੇਰੇ ਮਨ ਮੁਖ ਹਰ ਹਰ ਹਰ ਬੋਲੀਐ ਗੁਰਮੁਖ ਰੰਗ ਚਲੂ ਲੈ ਰਾਤੀ ਹਰ ਪ੍ਰੇਮ ਪੀਨੀ ਚੋਲੀਐ ਰਹਾਉ ਹਉ ਫਿਰੋ ਦੀਵਾਨੀ ਆਵਲ ਬਾਵਲ ਕਿਸ ਕਾਰਨ ਹਰ ਢੋਲੀਐ ਕੋਈ ਮੇਲੈ ਮੇਰਾ ਪ੍ਰੀਤਮ ਪਿਆਰਾ ਹਮ ਕਿਸ ਕੀ ਗੁਲਗੋਲੀਐ ਸਤਿਗੁਰ ਪੁਰਖ ਮਨਾਵੋ ਆਪਣਾ ਹਰ ਅੰਮ੍ਰਿਤ ਪੀ ਚੋਲੀਐ ਗੁਰ ਪ੍ਰਸਾਦ।

ਜਿੰਦਾਰੀ ਮਹਿਲਾ ਪੰਜਵਾਂ। ਮਨ ਨੇ ਗੁਰਮਿਲ ਨਾਮ ਅਰਾਧਿਓ, ਸੁਖ ਸਹਿਜ ਆਨੰਦ ਮੰਗਲ ਰਸ, ਜੀਵਨ ਕਾ ਮੂਲ ਬਾਂਧਿਓ ਰਹਾਓ, ਕਰ ਕਿਰਪਾ ਆਪਣਾ ਦਾਸ ਕੀਨੋ, ਕਾਟੇ ਮਾਇਆ ਪਾਂਧਿਓ, ਪਾਓ ਭਗਤ ਗਾਏ ਗੁਣ ਗੋਬਿੰਦ, ਜਮ ਕਾ ਮਾਰਗ ਸਾਧਿਓ, ਪਇਓ ਅਨੁਗ੍ਰਹ ਮਿਟਿਓ ਮੋਰਚਾ, ਅਮੋਲ ਪਦਾਰਥ ਲਾ ਦਿਓ, ਬਲਿਹਾਰੈ ਨਾਮ ਲਖ ਬੇਰਾ, ਮੇ ਠਾਕੁਰ ਅਗਮ ਅਗਾ ਦਿਓ, ਦੇਵ ਗੰਦਾਰੀ ਮਹਿਲਾ ਪੰਜਵਾਂ। ਮਾਈ ਜੋ ਪ੍ਰਭ ਕੇ ਗੁਣ ਗਾਵੈ, ਸਫਲ ਆਇਆ ਜੀਵਨ ਫਲ, ਤਾਂ ਕੋ ਪਾਰ ਬ੍ਰਹਮ ਲਿਵ ਲਾਵੈ ਰਹਾਓ। ਸੁੰਦਰ ਸੁਗੜ ਸੂਰ ਸੋ ਬੇਤਾ, ਜੋ ਸਾਧੂ ਸੰਗ ਪਾਵੈ, ਨਾਮ ਉਚਾਰ ਕਰੇ ਹਰ ਰਸਨਾ, ਬਹੁੜ ਨਾ ਜੋ ਨੀ ਤਾਵੈ, ਪੂਰਨ ਬ੍ਰਹਮ ਰਵਿਆ ਮਨ ਤਨ ਹੈ, ਆਮ ਨਾ ਦ੍ਰਿਸ਼ਟੀ ਆਵੈ, ਨਰਕ ਰੋਗ ਨਹੀਂ ਹੋਵਤ ਜਨ ਸੰਗ, ਨਾਨਕ ਜਿਸ ਲੜ ਲਾਵੈ। ਦੇਵ ਗੰਧਾਰੀ ਮਹਿਲਾ ਪੰਜਵਾਂ। ਚੰਚਲ ਸੁਪਨੇ ਹੀ ਉਰਜਾਇਓ, ਇਤਨੀ ਨਾ ਬੂਝੈ ਕਬੂ ਚਲਨਾ, ਬਿਕਲ ਪਇਓ ਸੰਗ ਮਾਇਓ ਰਹਾਓ, ਕੁਸਮ ਰੰਗ ਸੰਗ ਰਸ ਰਚਿਆ, ਬਿਖਿਆ ਏਕ ਉਪਾਇਓ, ਲੋਭ ਸੁਨੇ ਮਨ ਸੁਖ ਕਰ ਮਾਨੇ, ਵੇਗ ਕਹਾਂ ਉਠਤਾਓ, ਫਿਰਕ ਫਿਰਕ ਬਹੁਤ ਸ਼ਰਮ ਪਾਇਓ, ਸੰਤ ਦੁਆਰੇ ਆਇਓ, ਕਰੀ ਕਿਰਪਾ ਪਾਰ ਬ੍ਰਹਮ ਸਵਾਮੀ, ਨਾਨਕ ਲਿਓ ਸਮਾਇਓ। ਦੇਵ ਗੰਧਾਰੀ ਮਹਿਲਾ ਪੰਜਵਾਂ। ਸਰਬ ਸੁਖਾਂ ਗੁਰ ਚਰਨਾ, ਕਲਮਲਦਾਰਨ ਮਨੇ ਸੁਧਾਰਨ, ਇਹ ਆਸਰ ਮੋਹਿ ਤਰਨਾ ਰਹਾਓ। ਪੂਜਾ ਅਰਚਾ ਸੇਵਾ ਬੰਧਨ, ਇਹ ਟਹਿਲ ਮੋਹਿ ਕਰਨਾ, ਬਿਕਸੈ ਮਨ ਹੋਵੇ ਪ੍ਰਗਾਸਾ, ਬਹੁ ਨਾ ਦਰਬੈ ਪਰਨਾ, ਸਫਲ ਮੂਰਤ ਪਰਸੋਂ ਸੰਤਨ ਕੀ, ਇਹ ਧਿਆਨਾ ਕਰਨਾ, ਪਇਓ ਕਿਰਪਾਲ ਠਾਕੁਰ ਨਾਨਕ ਕੋ, ਪਰਿਓ ਸਾਧ ਕੀ ਸਰਨਾ। ਦੇਵ ਗੰਧਾਰੀ ਮਹਿਲਾ ਪੰਜਵਾਂ। ਆਪਣੇ ਹਰ ਪੈ ਬਿਨਤੀ ਕਹੀ ਹੈ, ਚਾਰ ਪਦਾਰਥ ਅਨੰਦ ਮੰਗਲ ਨਿਧ, ਸੁਖ ਸਹਿਜ ਸਿੱਧ ਲਹੀਐ ਰਹਾਉ, ਮਾਨ ਤਿਆਗ ਹਰ ਚਰਨੀ ਲਾਗੋ, ਤਿਸ ਪ੍ਰਭ ਅੰਚਲ ਗਹੀ ਹੈ, ਆਉਂਸ ਨ ਲਾਗੈ ਅਗਨ ਸਾਗਰ ਤੇ, ਸਰਨ ਸਵਾਮੀ ਕੀ ਅਹੀ ਹੈ। ਪੁਰਪਰਾਦ ਮਹਾ ਅਕਿਰਤ ਕੰਮ, ਬਹੁਰ ਬਹੁਰ ਪ੍ਰਭ ਸਹੀ ਹੈ, ਕਰਨਾ ਮੈਂ ਪੂਰਨ ਪਰਮੇਸ਼ਰ, ਨਾਨਕ ਤੇ ਸਰ ਨਹੀਂ ਹੈ। ਦੇਵ ਗੰਧਾਰੀ ਮਹਿਲਾ ਪੰਜਵਾਂ। ਗੁਰ ਕੇ ਚਰਨ ਹਿਰਦੈ ਪ੍ਰਵੇਸ਼ਾ, ਰੋਗ ਸੋਗ ਸਭ ਦੁਖ ਬਿਨਾਸੇ, ਉਤਰੇ ਸਗਲ ਕਲੇਸ਼ਾ ਰਹਾਉ, ਜਨਮ ਜਨਮ ਕੇ ਕਿਲ ਵਿਖਨਾਸੇ, ਕੋਟ ਮੱਜਨ ਇਸਨਾਨਾ, ਨਾਮ ਨਿਧਾਨ ਗਾਵਤ ਗੁਣ ਗੋਬਿੰਦ, ਲਾਗੋ ਸਹਿਤਾਨਾ, ਕਰ ਕਿਰਪਾ ਆਪਣਾ ਦਾਸ ਕੀਨੋ, ਬੰਧਨ ਤੋੜ ਨਿਆਰੇ, ਜਪ ਜਪ ਨਾਮ ਜੀਵਾ ਤੇਰੀ ਬਾਣੀ, ਨਾਨਕ ਦਾਸ ਬਲਿਹਾਰੇ, ਛੱਕੇ ਤੀਜਾ ਦੇਵ ਗੰਧਾਰੀ ਮਹਿਲਾ ਪੰਜਵਾਂ। ਮਾਈ ਪ੍ਰਭ ਕੇ ਚਰਨ ਨਿਹਾਰੋ, ਕਰੋ ਅਨੁਗ੍ਰਹ ਸਵਾਮੀ ਮੇਰੇ, ਮਨ ਤੇ ਕਭੂ ਨਾ ਡਾਰੋ ਰਹਾਉ। ਸਾਧੂ ਧੂਰ ਲਾਈ ਮੁਖ ਮਸਤਕ, ਕਾਮ ਕ੍ਰੋਧ ਵਿਖ ਜਾਰੋ, ਸਭ ਤੇ ਨੀਚ ਆਤਮ ਕਰ ਮਾਨੋ, ਮਨ ਮੈਂ ਇਹ ਸੁਖ ਪਾਰੋ, ਗੁਣ ਜਾਣੈ ਠਾਕੁਰ ਅਵਨਾਸੀ, ਕਲਮਲ ਸਗਲੇ ਚਾਰੋ, ਨਾਮ ਨਿਧਾਨ ਨਾਨਕ ਦਾਨ ਪਾਵੋ, ਕੰਤ ਲਾਏ ਉਰਧਾਰੋ। ਦੇਵ ਗੰਧਾਰੀ ਮਹਿਲਾ ਪੰਜਵਾਂ। ਪ੍ਰਭ ਜੀਓ ਪੇਖੋ ਦਰਸ ਤੁਮਾਰਾ, ਸੁੰਦਰ ਧਿਆਨ ਤਾਰ ਦਿਲ ਰਹਿਣੀ, ਜੀ ਪ੍ਰਾਣ ਤੇ ਪਿਆਰਾ ਰਹਾਓ, ਸ਼ਾਸਤਰ ਵੇਦ ਪੁਰਾਣ ਅਵਲੋਕੇ, ਸਿਮਰਤ ਤਤ ਵਿਚਾਰਾ, ਦੀਨਾ ਨਾਸ ਪ੍ਰਾਣ ਪਤ ਪੂਰਨ, ਪਵ ਜਲ ਉਦਰਨ ਹਾਰਾ, ਆਜ

ਨਾਮ ਦੇਵ ਗੰਧਾਰੀ ਮਹਿਲਾ ਪੰਜਵਾਂ ਜਾਨੀ ਨਾ ਜਾਈ ਤਾਂ ਕੀ ਗਾਤ ਰਹਾਓ ਕਹਿ ਪਿਥਾਰੋ ਹਉ ਕਰ ਕਤਰਾਈ ਬਿਸ਼ਮਨ ਬਿਸ਼ਮੇ ਕਹਿਣ ਕਹਾਤ ਗਣ ਗੰਧਰਵ ਸਿਧ ਅਰ ਸਾਧਿਕ ਸੁਰ ਨਰ ਦੇਵ ਬ੍ਰਹਮ ਬ੍ਰਹਮ ਆਦਿਕ ਚਤੁਰ ਵੇਦ ਉਚਰਤ ਦਿਨ ਰਾਤ ਅਗਮ ਅਗਮ ਠਾਕੁਰ ਆਗਾਦ ਗੁਣ ਬੇਅੰਤ ਬੇਅੰਤ ਪਨ ਨਾਨਕ ਕਹਿਣ ਨਾ ਜਾਈ ਪਰੇ ਪਰਾ ਦੇਵ ਗੰਧਾਰੀ ਮਹਿਲਾ ਪੰਜਵਾਂ ਧਿਆਏ ਗਾਏ ਕਰਨੇ ਹਾਰ ਪਉ ਨਾਹੀ ਸੁਖ ਸਹਿਜ ਅਨੰਦਾ ਅਨੰਤ ਕੋਹੀ ਰੇ ਏਕ ਸਮਾਰ ਰਹਾਓ ਸਫਲ ਮੂਰਤ ਗੁਰ ਮੇਰੇ ਮਾਥ ਹੈ ਜਤ ਤਤ ਦੇਖੋ ਤਤ ਤਤ ਸਤ ਹੈ ਚਰਨ ਕਮਲ ਮੇਰੇ ਪ੍ਰਾਣ ਆਧਾਰ ਸਮਰੱਥ ਅਥਾ ਵਡਾ ਪ੍ਰਭ ਮੇਰਾ ਕੱਟ ਕੱਟ ਅੰਤਰ ਸਾਹਿਬ ਮੇਰਾ ਤਾਂ ਕੀ ਸਰਨ ਆਸਰ ਪ੍ਰਭ ਨਾਨਕ ਜਾਂ ਕਾ ਅੰਤ ਨਾ ਪਾਰਾਵਾਰ ਦੇਵ ਗੰਧਾਰੀ ਮਹਿ

ਕਿਰਪਾਲ ਕਿਰਪਾ ਨਿਧ ਮੇਰਾ ਮੁਖ ਸਾਖਤ ਸੰਗ ਨ ਜੁਟਸੀ ਰੇ ਜਨ ਨਾਨਕ ਦਾਸ ਦਾਸ ਕੋ ਕਰਿਓ ਮੇਰਾ ਮੂੰਡ ਸਾਧ ਪਗਾਂ ਹੇਠ ਰੁਲਸੀ ਰੇ ਰਾਜ ਦੇਵ ਗੰਧਾਰੀ ਮਹਿਲਾ ਪੰਜਵਾਂ ਘਰ ਸਤਵਾਂ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸਭ ਦਿਨ ਕੇ ਸਮਰੱਥ ਪੰਥ ਬਿਠਲੇ ਹੋਂ ਬਲ ਬਲ ਜਾਓ।

ਲਿਏ ਹਰ ਹਰ ਨਾਮ ਪਿਆਏ ਰਾਮ ਹਰ ਭਾਗ ਵਡੇ ਲਿਖ ਪਾਇਆ ਮੇਰੀ ਜਿੰਦੜੀਏ ਜਨ ਨਾਨਕ ਨਾਮ ਸਮਾਏ ਰਾਮ ਹਰ ਤੇਤੀ ਮਨ ਵੇਦਿਆ ਮੇਰੀ ਜਿੰਦੜੀਏ ਜੋ ਬਾਲਕ ਲਗ ਦੁਧ ਖੀਰੇ ਰਾਮ ਹਰ ਦਿਨ ਸਾਂਤ ਨਾ ਪਾਈਏ ਮੇਰੀ ਜਿੰਦੜੀਏ ਜੋ ਚਾਤ੍ਰਿਕ ਜਲ ਬਿਨ ਤੇਰੇ ਰਾਮ ਸਤਿਗੁਰ ਸਹਿਣੀ ਜਾਏ ਪਾਉ ਮੇਰੀ ਜਿੰਦੜੀਏ ਗੁਣ ਦੱਸੇ ਹਰ ਪ੍ਰਭ ਤੇਰੇ ਰਾਮ ਜਨ ਨਾਨਕ ਹਰ ਮਿਲਾਇਆ ਮੇਰੀ ਜਿੰਦੜੀਏ ਕਰ ਵਾਜੇ ਸ਼ਬਦ ਘਨੇਰੇ ਰਾਮ ਮਨ ਹੋ ਮੈਂ ਵਿਚੜੇ ਮੇਰੀ ਜਿੰਦੜੀਏ ਬਿਖ ਬਾਂਦੇ ਹੋ ਮੈਂ ਜਾਲੇ ਰਾਮ ਜਿਉਂ ਪੰਖੀ

ਹਰ ਵੇਖੇ ਸੁਣੇ ਨਿਤ ਸਭ ਕਿਛ ਮੇਰੀ ਜਿੰਦੜੀ ਏ ਸੋ ਡਰੈ ਜਿਨ ਪਾਪ ਤਵਾਤੇ ਰਾਮ ਜਿਸ ਅੰਤਰ ਹਿਰਦਾ ਸੁਧ ਹੈ ਮੇਰੀ ਜਿੰਦੜੀ ਏ ਤਿਨ ਜਨ ਸਭ ਡਰ ਸੁਟ।

ਤੇ ਹਰ ਦਰਦੇ ਪੈਣ ਆਇਆ ਮੇਰੀ ਜਿੰਦੜੀਏ ਐਨ ਸਾਥ ਸਮਾਣੇ ਰਾਮ ਤਿਨ ਕੈ ਸੰਗ ਮਲ ਉਤਰੇ ਮੇਰੀ ਜਿੰਦੜੀਏ ਰੰਗ ਰਾਤ

ਸਬਦ ਖਾਦ ਨਾ ਪਾਇਓ ਮਨ ਹੱਥ ਕਿਆ ਗੁਣ ਗਾਏ। ਨਾਨਕ ਆਇਆ ਸੋ ਪਰਵਾਨ ਹੈ ਜੋ ਗੁਰਮੁਖ ਸੱਚ ਸਮਾ

ਲੋੜੀ ਹੈ ਹਰ ਸੁਖਦਾਤਾ ਸਭਨਾ ਗੱਲਾਂ ਕਾ ਕਿਸਨੋਂ ਧਿਆਨ ਦਿਆਂ ਕਿਵ ਨਿਮਤ ਕਰੀ ਮੋਹ ਮੋੜੀ ਹੈ ਜਿਨ ਹਰ ਚਾਇਆ ਕਿਸਨੋਂ ਸਰਬ ਕਲਿਆਣ ਹੋਏ ਨਿਤ ਸੰਤ ਜਨਾ ਕੀ

ਮਨੁੱਖ ਮਾਇਆ ਮੋਹ ਹੈ ਨਾਮ ਨਾ ਲੱਗੋ ਪਿਆਰ ਕੂੜ ਕਮਾਵੇ ਕੂੜ ਸੰਗ੍ਰਹਿ ਕੂੜ ਕਰੇ ਆਹਾਰ ਬਿਖ ਮਾਇਆ।

ਮਨ ਆਪ ਮਦ ਅੰਮ੍ਰਿਤ ਤਿਸਕੀ ਤਾਰ ਸਤ ਸੰਗਤ ਛਿਉ ਮਿਲਾਪ ਹੋਏ ਲਿਵ ਕਟੋਰੀ ਅੰਮ੍ਰਿਤ ਭਰੀ ਕਥੇ ਵਿਕਾਰ ਪੌੜੀ ਆਪੇ ਸੁਰ ਨਰ ਗਣ ਗੰਧਰਬਾ ਆਪੇ

ਕੈਸਾ ਮੂਲ ਨਾ ਹੋਵੇ ਹਾਨਕ ਕਦੇ ਨਾ ਹੋਏ ਨਾਨਕ ਗੁਰਮੁਖ ਪਾਈਐ ਜਾ ਕੋ ਨਦਰ ਕਰੇ ਪੌੜੀ ਆਪੇ ਸਭ ਘਟ ਅੰਦਰੇ ਆਪੇ ਹੀ ਬਾਹਰ ਆਪੇ ਗੁਪਤ ਵਰਤਦਾ ਆਪੇ ਹੀ ਜਾਹਰ ਜੁਗ ਛੱਤੀ ਗੁਬਾਰ ਕਰ ਵਰਤਿਆ ਸੁਨਾਹਰ ਉਥੇ ਵੇਦ ਪੁਰਾਣ ਨਾ ਸਾਸਤਾ ਆਪੇ ਹਰ ਨਰ ਹਰ ਬੈਠਾ ਤਾੜੀ ਲਾਏ ਆਪ ਸਭ ਦੂ ਹੀ ਬਾਹਰ ਆਪਣੀ ਇੱਕ

ਹਰ ਜਿਉ ਮਨ ਵਸਾਇਆ, ਹਰ ਕਰ ਕਿਰਪਾ ਸਤਿਗੁਰੂ ਮਿਲਾਇਆ, ਪੂਰੇ ਸਤਿਗੁਰ ਹਰ ਨਾਮ ਤੇ ਆਇਆ ਰਹਾਉ, ਬ੍ਰਹਮੇ ਵੇਦ ਬਾਣੀ ਪ੍ਰਗਾਸੀ ਮਾਇਆ ਮੋਹ ਪਸਾਰਾ, ਮਹਾਂ ਦਿਉ ਗਿਆਨੀ।

ਸਤਿਗੁਰ ਸਤਿਗੁਰ ਪ੍ਰਸਾਦ ਆਪਣੇ ਪਿਰਕੈ ਰੰਗ ਰਤੀ ਮੋਈਏ ਸੋਭਾਵੰਤੀ ਨਾਰੇ ਸੱਚੇ ਸ਼ਬਦ ਮਿਲ ਰਹੀ ਮੋਈਏ ਪਿਰ ਰਾਵੇ ਪਾਏ ਪਿਆਰੇ ਸੱਚੇ ਪਾਏ ਪਿਆਰੀ ਕੰਕ ਸਵਾਰੀ ਹਰ ਹਰ ਸਿਉ ਨਿਹੁ ਰਚਾਇਆ ਆਪ ਗਵਾਇਆ ਤਾਂ ਪਿਰ ਪਾਇਆ ਗੁਰ ਕੈ ਸ਼ਬਦ ਸਮਾਇਆ ਸਾ ਧਨ ਸ਼ਬਦ ਸੁਹਾਈ ਪ੍ਰੇਮ ਕਸਾਈ ਅੰਤਰ ਪ੍ਰੀਤ ਪਿਆਰੀ ਨਾਨਕ ਸਾ ਤਨ ਮੇਲ ਲਈ ਫਿਰ ਆਪੇ ਸਾਚੈ ਸਾਹੇ ਸਵਾਰੀ ਨਿਰਗੁਣ ਵੰਤੜੀਏ ਫਿਰ ਦੇਖ ਅਧੂਰੇ ਰਾਮ ਗੁਰਮੁਖ ਜਿਨੀ ਰਾਵਿਆ ਮੋਈਏ ਫਿਰ ਰਵ ਰਹਿਆ ਪਰ ਪੂਰੇ ਰਾਮ ਫਿਰ ਰਵ ਰਹਿਆ ਪਰ ਪੂਰੇ ਵੇਖ ਹਜੂਰੇ ਜੁਗ ਜੁਗ ਏਕੋ ਜਾਤਾ ਤਨ ਬਾਲੀ ਕੋਲੀ ਫਿਰ ਸਹਿਜ ਰਾਵੈ ਮਿਲਿਆ ਕਰਮ ਵਿਦਾਤਾ ਜਿਨ ਹਰ ਰਸ ਚਾਖਿਆ ਸਬਦ ਸੋ ਪਾਖਿਆ ਹਰ ਸਰ ਰਹੀ ਪਰ ਪੂਰੇ ਨਾਨਕ ਕਾਮਣ ਸਾ ਫਿਰ ਪਾਵੈ ਸਬਦੇ ਰਹਿ ਹਦੂਰੇ ਸੁਹਾਗਣੀ ਜਾਏ ਪੁੱਛੋ ਮੁਈਏ ਜਿਨੀ ਵਿੱਚੋਂ ਆਪ ਗਵਾਇਆ ਫਿਰ ਕਾ ਹੁਕਮ ਨਾ ਪਾਇਓ ਮੁਈਏ ਜਿਨੀ ਵਿੱਚੋਂ ਆਪ ਨਾ ਗਵਾਇਆ ਜਿਨੀ ਆਪ ਗਵਾਇਆ ਤਿੰਨੀ ਫਿਰ ਪਾਇਆ ਰੰਗ ਸਿਓ ਰਲੀਆਂ ਮਾਣੇ ਸਦਾ ਰੰਗ ਰਾਤੀ ਸਹਿਜੇ ਮਾਤੀ ਅੰਦਰ ਨਾਮ ਵਖਾਣੇ ਕਾਮਣ ਵਡ ਪਾਗੀ ਅੰਤਰ ਲਿਵ ਲਾਗੀ ਹਰ ਕਾ ਪ੍ਰੇਮ ਸੁਭਾਇਆ ਨਾਨਕ ਕਾਮਣ ਸਹਿਜੇ ਰਾਤੀ ਜਿਨ ਸੱਚ ਸਿਗਾਰ ਬਣਾਇਆ ਹਉ ਮੈਂ ਮਾਰ ਮੁਈਏ ਤੂੰ ਚਲ ਗੁਰ ਕੈ ਪਾਏ ਹਰ ਵਰ ਰਾਵੇ ਸਦਾ ਮੁਈਏ ਨਿਜ ਘਰ ਵਾਸਾ ਪਾਏ ਨਿਜ ਘਰ ਵਾਸਾ ਪਾਏ ਸ਼ਬਦ ਵਜਾਏ ਸਦਾ ਸੁਹਾਗਣ ਨਾਰੀ ਫਿਰ ਰਲੀਆਲਾ ਜੋਗਨ ਬਾਲਾ ਅੰਦਿਨ ਕੰਕ ਸਵਾਰੀ ਹਰ ਵਾਰ ਸੁਹਾਗੋ ਮਸਤਕ ਪਾਗੋ ਸੱਚੇ ਸ਼ਬਦ ਸੁਹਾਏ ਨਾਨਕ ਕਾਮਣ ਹਰ ਰੰਗ ਰਾਤੀ ਜਾਂ ਚੱਲੇ ਸਤਿਗੁਰ ਪਾਏ ਵਡਹੰਸ ਮਹਿਲਾ ਤੀਜਾ ਗੁਰਮੁਖ ਸਭ

ਦ੍ਰਿੜਾਏ। ਜਪ ਹਰ ਹਰ ਨਾਮ ਵਿਗਸੇ ਰਾਮ, ਜਪ ਹਰ ਹਰ ਨਾਮ ਕਮਲ ਪ੍ਰਗਾਸੇ, ਹਰ ਨਾਮ ਨਵੰਗ ਨਿਧ ਪਾਈ, ਹਉ ਮੈਂ ਰੋਗ ਗਿਆ ਦੁਖ ਲਾਥਾ, ਹਰ ਸਹਿਜ ਸਮਾਧ ਲਗਾਈ।

ਆਪ ਨਿਰਾਲਮ ਕੰਧੇ ਬਾਂਦੀ ਕਰ ਹੁਕਮ ਛਡਾਵਣ ਹਾਰੋ ਅੱਜ ਕੱਲ ਕਰਦਿਆਂ ਕਾਲ ਦਿਆਂ ਪੈ ਦੂਜੇ ਪਾਏ ਵਿਕਾਰੋ ਜਮ ਮਾਰਗ ਪੰਥ ਨਾ ਸੁਜਈ ਉਜੜ ਅੰਗ ਗੁਬਾਰੋ ਵਾ ਨਾ ਜਲ ਲੇਪ ਤੁਲਾਈਆਂ ਨਾ ਭੋਜਨ ਪਰਕਾਰੋ ਵਾ ਭੋਜਨ ਪਾਓ ਨਾ

ਕਾਲੇ ਵਸ ਜਗ ਬਾਂਧਿਆ ਕਿਸ ਦਾ ਫਰੂ ਨਾ ਕੋਏ ਜਿਨ ਜਮ ਕੀਤਾ ਸੋ ਸੇਵੀਐ ਗੁਰਮੁਖ ਦੁਖ ਨ ਹੋਏ ਨਾਨਕ ਗੁਰਮੁਖ

ਨਾਨਕ ਨਾਮ ਹਰ ਪਾਈਐ ਪਾਈ, ਗੁਰਸਬ ਦੀ ਮੇਲਾਇ। ਸੂਰਤ ਮਹਿਲਾ ਤੀਜਾ ਘਰ ਪਹਿਲਾ, ਤੇਹੀ ਗੁਣੀ ਤ੍ਰਿਭੁਵਨ ਵਿਆਪਿਆ ਭਾਈ, ਗੁਰਮੁਖ ਬੂਝ ਬੁਝਾਏ।

ਮਹਿਲਾ ਚੌਥਾ ਹਰ ਪਹਿਲਾ ਇੱਕੋ ਅੰਕਾਰ ਸਤਿਗੁਰ ਪ੍ਰਸਾਦ ਆਪੇ ਆਪ ਵਰਤਦਾ ਪਿਆਰਾ ਆਪੇ ਆਪ ਅਪਾਹੋ ਵਣਜਾਰਾ ਜਗ ਆਪ ਹੈ ਪਿਆਰਾ ਆਪੇ ਸਾਚਾ ਸਾਹੋ ਆਪੇ ਵਣਜ ਵਪਾਰੀਆ ਪਿਆਰਾ ਆਪੇ ਸਚ ਵੇ ਸਾਹੋ ਜਪ ਮਨ ਹਰ ਹਰ ਨਾਮ ਸਲਾਹਾ ਗੁਰ ਕਿਰਪਾ ਤੇ ਪਾਈਐ ਪਿਆਰਾ ਅੰਮ੍ਰਿਤ ਅਗਮ ਅਥਾਹ ਰਹਾਓ ਆਪੇ ਸੁਣ ਸਭ ਵੇਖਦਾ ਪਿਆਰਾ ਮੁਖ ਬੋਲੇ ਆਪ ਮੁਹਾਹੋ ਆਪੇ ਉੱਜੜ ਪਾਏਦਾ ਪਿਆਰਾ ਆਪ ਵਿਖਾਲੇ ਰਾਹੋ ਆਪੇ ਹੀ ਸਭ ਆਪ ਹੈ ਪਿਆਰਾ ਆਪੇ ਵੇ ਪਰਵਾਹੋ ਆਪੇ ਆਪ ਉਪਾਏਦਾ ਪਿਆਰਾ ਸਿਰ ਆਪੇ ਤੰਦੜੈ ਲਾਹੋ ਆਪ ਕਰਾਏ ਸਾਖੀ ਪਿਆਰਾ ਆਪ ਮਾਰੇ ਮਰ ਜਾਹੋ ਆਪੇ ਪੱਤਣ ਪਾਤਣੀ ਪਿਆਰਾ ਆਪੇ ਪਾਰ ਲੰਘਾਹੋ ਆਪੇ ਸਾਗਰ ਬੋਹਿਥਾ ਪਿਆਰਾ ਗੁਰ ਖੇਵਟ ਆਪ ਚਲਾਹੋ ਆਪੇ ਹੀ ਚੜ ਲੰਘਦਾ ਪਿਆਰਾ ਕਰ ਚੋਜ ਵੇਖੇ ਪਾਕ ਸਾਹੋ ਆਪੇ ਆਪ ਦਿਵਾਲ ਹੈ ਪਿਆਰਾ ਜਨ ਨਾਨਕ ਬਖਸ਼ ਮਿਲਾਹੋ ਸੋਰਠ ਮਹਿਲਾ ਚੌਥਾ ਚੌਥਾ ਆਪੇ ਅੰਡਜ ਜੇਰਜ ਸੇਤਜ ਉਤਪੁਜ ਆਪੇ ਖੰਡ ਆਪੇ ਸਭ ਲੋਏ ਆਪੇ ਸੂਤ ਆਪੇ ਬਹੁ ਮਾਣੀਆਂ ਕਰ ਸ਼ਕਤੀ ਜਗਤ ਪਰੋਏ ਆਪੇ ਹੀ ਸੂਤ ਤਾਰ ਹੈ ਪਿਆਰ।

ਆਪੇ ਗੁਣ ਗਾਵਾਂਦਾ ਪਿਆਰਾ, ਆਪੇ ਸ਼ਬਦ ਸਮਾਹਾ, ਆਪੇ ਲੇਖਣ ਆਪ ਲਿਖਾਰੀ, ਆਪੇ ਲੇਖ ਲਿਖਾਹਾ, ਮੇਰੇ ਮਨ ਜਪ ਰਾਮ ਨਾਮ ਓ ਮਾਹਾ, ਅੰਦਿਨ ਅੰਧ ਹੋਵੇ ਵਡਭਾਗੀ, ਲੈ ਗੁਰਪੂਰੇ ਹਰ ਲਾਹਾ ਰਹਾਓ, ਆਪੇ ਗੋਪੀ ਕਾਨ ਹੈ ਪਿਆਰਾ, ਬਨ ਆਪੇ ਗਊ ਚਰਾਹਾ, ਆਪੇ ਸਾਵਲ ਸੁੰਦਰਾ ਪਿਆਰਾ, ਆਪੇ ਵੰਸ ਵਜਾਹਾ, ਕੁਵਲੀਆ ਪੀੜ ਆਪ ਮਰਾਏਦਾ ਪਿਆਰਾ, ਕਰ ਬਾਲਕ ਰੂਪ ਪਚਾਹਾ, ਆਪ ਅਖਾੜਾ ਪਾਏਦਾ ਪਿਆਰਾ, ਕਰ ਵੇਖੇ ਆਪ ਚੋਜਾਹਾ, ਕਰ ਬਾਲਕ ਰੂਪ ਉਪਾਏਦਾ ਪਿਆਰਾ, ਚੰਦੂਰ ਕੰਸ ਕੇਸ ਮਾਰਾਹਾ, ਆਪੇ ਹੀ ਬਲ ਆਪ ਹੈ ਪਿਆਰਾ, ਬਲ ਪੰਨੇ ਮੂਰਖ ਮੁਗਦਾਹਾ, ਸਭ ਆਪੇ ਜਗਤ ਉਪਾਏ ਦਾ।

ਸੀ ਪਿਆਰੇ ਜਤ ਨਾਨਕ ਭਗਤ ਸਮਹਾ ਸੋਰਠ ਮਹਿਲਾ ਚੌਥਾ ਦੋ ਤੁਕੇ ਅਨੇਕ ਜਨਮ ਵਿਛੜੇ ਦੁਖ ਪਾਇਆ ਮਨਮੁਖ ਕਰਮ ਕਰੇ ਅਹੰਕਾਰੀ ਸਾਧੂ ਪਰਸਤ ਹੀ ਪ੍ਰਭ ਪਾਇਆ ਗੋਬਿੰਦ ਸਰਣ ਤੁਮਾਰੀ ਗੋਬਿੰਦ ਪ੍ਰੀਤ ਲਗੀ ਅਤ ਪਿਆਰੀ ਜਦ ਸਤ ਸੰਗ ਪਏ ਸਾਧੂ ਜਨ ਹਿਰਦੈ ਮਿਲਿਆ ਸਾਂਤ ਮੁਰਾਰੀ ਰਹਾਓ ਤੂੰ ਹਿਰਦੈ ਗੁਪਤ ਵਸੈ ਦਿਨ ਰਾਤ।

ਤੈ ਜਨ ਸੇਵਾ ਹਰ ਕੀਰਤਨ ਰਸ ਗਾਇਐ ਇਹਾਂ ਸੁਖ ਆਗੈ ਮੁਖ ਉਜਲ ਜਨ ਕਾ ਸੰਗ ਵਡ ਭਾਗੀ ਪਾਇਐ ਰਚਨਾ ਏਕ ਅਨੇਕ ਗੁਣ ਪੂਰਨ ਜਨ ਕੀ ਕੇਤਕ ਉਪਮਾ ਕਹੀਐ ਅਗਨ ਅਗੋਚਰ ਸਭ ਅਵਨਾਸੀ ਸਰਨ ਸੰਤਨ ਕੀ ਲਹੀਐ ਨਿਰਗੁਣ ਨੀਚ ਅਨਾਥ ਅਪਰਾਧੀ ਓਟ ਸੰਤਨ ਕੀ ਆਹੀ ਬੂਡਕ ਮੋਹ ਗ੍ਰਹਿ ਅੰਗ ਕੂਪ ਮੈਂ ਨਾਨਕ ਲਿਹੋ ਨਿਵਾਹੀ ਸੋਰਠ ਮਹਿਲਾ ਪੰਜਵਾਂ ਹਰ ਪਹਿਲਾ ਜਾ ਕੈ ਹਿਰਦੈ ਵਸਿਆ ਤੂੰ ਕਰਤੇ ਤਾਂ ਕੀ ਤੈ ਆਸ ਪੁਜਾਈ ਦਾਸ ਆਪਣੇ ਕੋ ਤੂੰ ਵਿਸਰੈ ਨਾਹੀ ਚਰਨ ਪੂਰ ਮਨ ਪਾਈ ਤੇਰੀ ਅਕਥ ਕਥਾ ਕਥਨ ਨਾ ਜਾਈ ਗੁਣ ਨਿਧਾਨ ਸੁਖ ਦਾਤੇ ਸਵਾਮੀ ਸਭ ਤੇ ਊਚ ਬੜਾਈ ਰਹਾਉ ਸੋ ਸੋ ਕਰਮ ਕਰਤ ਹੈ ਪ੍ਰਾਣੀ ਜੈਸੀ ਤੂੰ ਲਿਖ ਪਾਈ ਸੇਵਕ ਕੋ ਤੂੰ ਸੇਵਾ ਦੀਨੀ ਦਰਸ਼ਨ ਦੇਖ ਅਭਾਈ ਸਰਬ ਨਿਰੰਤਰ ਤੁਮੇ ਸਮਾਨੇ ਜਾ ਕੋ ਤੁਦ ਆਪ ਬੁਝਾਈ ਗੁਰ ਪ੍ਰਸਾਦ ਮਿਟਿਓ ਅਗਿਆਨਾ ਪ੍ਰਗਟ ਭਏ ਸਭ ਠਾਈ ਸੋਈ ਗਿਆਨੀ ਸੋਈ ਪਿਆਨੀ ਸੋਈ ਪੁਰਖ ਸੁਭਾਈ ਕਹੁ ਨਾਨਕ ਜਿਸ ਭਏ ਦਿਆਲਾ ਤਾਂ ਕੋ ਮਨ ਤੇ ਵਿਸਰ ਨਾ ਜਾਈ ਸੋਰਠ ਮਹਿਲਾ ਪੰਜਵਾਂ ਸਗਲ ਸਮਗਰੀ ਮੋਹੇ ਵਿਆਪੀ ਕਬ ਉੱਚੇ ਕਬ ਨੀਚੇ ਸੁਧ ਨਾ ਹੋਈਐ ਕਾਹੂ ਜਤਨਾ ਓੜਕ ਕੋ ਨਾ ਪਹੁੰਚੇ ਮੇਰੇ ਮਨ ਸਾਧ ਸਰਨ ਛੁਟਕਾਰਾ ਬਿਨ ਗੁਰ ਪੂਰੇ ਜਨਮ ਮਰਨ ਨਾ ਰਹੀ ਫਿਰ ਆਵਤ ਬਾਰੋ ਬਾਰਾ ਰਹਾਓ ਉਹ ਜੋ ਕਰਮ ਪੁਲਾਵਾ ਕਹੀਅਤ ਤਿਨ ਮੈਂ ਉਰਜਿਓ ਸਗਲ ਸੰਸਾਰਾ ਪੂਰਨ ਭਗਤ ਪੁਰਖ ਸਵਾਮੀ ਕਾ ਸਰਬ ਥੋਕ ਤੇ ਨਿਆਰਾ ਨਿੰਦੋ ਨਾਹੀ ਕਾਹੂ ਬਾਤ ਹੈ ਇਹੋ ਖਸਮ ਕਾ ਕੀਆ ਜਾਂ ਸੋ ਕਿਰਪਾ ਕਰੀ ਪ੍ਰਭ ਮੇਰੇ ਮਿਲ ਸਾਧ ਸੰਗਤ ਨਾ ਓਲੀਆ ਪਾਰ ਬ੍ਰਹਮ ਪਰਮੇਸ਼ਰ ਸਤਿਗੁਰ ਸਭਨਾ ਕਰਤੂ ਧਾਰਾ ਕਹੁ ਨਾਨਕ ਗੁਰ ਬਿਨ ਨਹੀਂ ਕਰੀਏ ਇਹ ਪੂਰਨ ਤਤ ਵਿਚਾਰਾ ਸੋਰਠ ਮਹਿਲਾ ਪੰਜਵਾਂ ਖੋਜਤ ਖੋਜਤ ਖੋਜ ਵਿਚਾਰਿਓ ਰਾਮ ਨਾਮ ਤਤ ਸਾਰਾ ਕਿਲਬਿਕ ਕਾਟੇ ਨਿਮਖ ਅਰਾਧਿਆ ਗੁਰਮੁਖ ਪਾਰ ਉਤਾਰਾ ਹਰ ਰਸ ਪੀਵੋ ਪੁਰਖ ਗਿਆਨੀ ਸੁਣ ਸੁਣ ਮਹਾ ਤ੍ਰਿਪਤ ਮਨ ਪਾਵੇ ਸਾਧੂ ਅੰਮ੍ਰਿਤ ਬਾਣੀ ਰਹਾਓ ਮੁਕਤ ਪੁਗਤ ਜੁਗਤ ਸਚ ਪਾਈਐ ਸਰਬ ਸੁਖਾਂ ਕਾ ਦਾਤਾ ਆਪਣੇ ਦਾਸ ਕੋ ਭਗਤ ਦਾਨ ਦੇਵੈ ਪੂਰਨ ਪੁਰਖ ਵਿਧਾਤਾ ਸ਼੍ਰਵਣੀ ਸੁਣੀਐ ਰਸਨਾ ਗਾਈਐ ਹਿਰਦੈ ਧਿਆਈਐ ਸੋਈ ਕਰਨ ਕਾਰਨ

ਇਹ ਮਨ ਤੈ ਕੂ ਦੇਸਾ ਹੁਣ ਵੀ ਤਾਹੋ ਤੇਰੀ ਸਰਣਾਈ ਆਇਆ ਪ੍ਰਭ ਮਿਲੋ ਦਿਓ ਉਪਦੇਸਾ ਮਾਨ ਨਾ ਕੀ ਜੈ ਸਰਣ ਕਰੀ ਜੈ ਕਰੇ ਸੋ ਭਲਾ ਮਨਾਈਐ ਸੁਣਮੀ ਤਾ ਜਿਓ ਪਿੰਡ ਸਭ ਤਨ ਅਰਪੀ ਜੈ ਕਿਉ ਦਰਸ਼ਨ ਹਰ ਜਿਓ ਪਾਈਐ ਕਰੋ ਅਨੁਗ੍ਰਹੋ ਪ੍ਰਸਾਦ ਸੰਤਨ ਕੈ ਹਰ ਨਾਮਾ ਹੈ ਮੀਠਾ ਜਨ ਨਾਨਕ ਕੋ ਗੁਰ ਕਿਰਪਾ ਤਾਰੀ ਸਭ ਅਕੁਲ ਨਿਰੰਜਨ ਡੀਠਾ ਸੋਰਠ ਮਹਿਲਾ ਪੰਜਵਾਂ ਕੋਟ ਬ੍ਰਹਮੰਡ ਕੋ ਠਾਕੁਰ ਸਵਾਮੀ ਹਰਬ ਜੀਆਂ ਕਾ ਦਾਤਾ ਰੇ ਪ੍ਰਤਪਾ ਲੈ ਨਿਤ ਸਾਰ ਸਮਾਲੈ ਇਕ ਗੁਣ ਨਹੀਂ ਮੂਰਖ ਜਾਤਾ ਰੇ ਹਰ ਆਰਾ

ਅੰਤਰ ਜਤ ਕਤ ਭੇਖੋ ਸੋਈ, ਨਾਨਕ ਗੁਰ ਪਾਇਓ ਵਡ ਭਾਗੀ, ਤਿਸ ਜੇਵਡ ਅਵਰ ਨ ਕੋਈ। ਸੋਰਠ ਮਹਿਲਾ ਪੰਜਵਾਂ, ਸੁਖ ਮੰਗਲ ਕਲਿਆਣ ਸਹਿਜ ਤੁਨ, ਪ੍ਰਭ ਕੇ ਚਰਨ ਨਿਹਾਰਿਆ ਰਾਖਨਹਾਰ।

ਨਾਨਕ ਸਦਗੁਰਬਾਣ। ਸੋਰਠ ਮਹਿਲਾ ਪੰਜਵਾਂ। ਦੁਰਤ ਗਵਾਇਆ ਹਰ ਪ੍ਰਭ ਆਪੇ, ਸਭ ਸੰਸਾਰ ਉਬਾਰਿਆ, ਪਾਰ ਬ੍ਰਹਮ ਪ੍ਰਭ ਕਿਰਪਾ ਧਾਰੀ, ਆਪਣਾ ਬਿਰਜ ਸੰਵਾਰਿਆ। ਹੋਈ ਰਾਜੇ ਰਾਮ ਕੀ ਰਖਵਾਲੀ, ਸੂਖ ਸਹਿਜ ਆਨੰਦ ਗੁਣ ਗਾਵੋ, ਮਨ ਤਨ ਦੇਹ ਸੁਖਾਲੀ ਰਹਾਓ। ਸਤਿਤ ਉਦਾਹਰਣ ਸਤਿਗੁਰ ਮੇਰਾ, ਮੋਹਿ ਤਿਸਕਾ ਪਰਵਾਸਾ, ਬਖਸ਼ ਲਏ ਸਭ ਸੱਚੇ ਸਾਹਿਬ, ਸੁਣ ਨਾਨਕ ਕੀ ਅਰਦਾਸਾ। ਸੋਰਠ ਮਹਿਲਾ ਪੰਜਵਾਂ। ਬਖਸ਼ਿਆ ਪਾਰ ਬ੍ਰਹਮ ਪਰਮੇਸ਼ਰ, ਸਗਲੇ ਰੋਗ ਵਿਦਾਰੇ, ਗੁਰ ਪੂਰੇ ਕੀ ਸਰਣੀ ਉਭਰੇ, ਕਾਰਜ ਸਗਲ ਸਵਾਰੇ। ਹਰ ਜਨ ਸਿਮਰਿਆ ਨਾਮ ਆਧਾਰ, ਪਾਪ ਉਤਾਰਿਆ ਸਤਿਗੁਰ ਪੂਰੇ, ਆਪਣੀ ਕਿਰਪਾ ਧਾਰ ਰਹਾਓ। ਸਦਾ ਆਨੰਦ ਕਰੇ ਮੇਰੇ ਪਿਆਰੇ, ਹਰ ਗੋਬਿੰਦ ਗੁਰ ਰਾਖਿਆ, ਵੱਡੀ ਵਡਿਆਈ ਨਾਨਕ ਕਰਤੇ ਕੀ, ਸਾਚ ਸ਼ਬਦ ਸਤ ਪਾਖਿਆ। ਸੋਰਠ ਮਹਿਲਾ ਪੰਜਵਾਂ। ਤੈ ਕਿਰਪਾਲ ਸਵਾਮੀ ਮੇਰੇ, ਤਿਸ ਸਾਚੇ ਦਰਬਾਰ, ਸਤਿਗੁਰ ਤਾਪ ਗਵਾਇਆ ਤਾਈ,

ਹਰ ਰਸਕ ਰਸਕ ਗੁਣਦਾਇਆ। ਸਭ ਕਾਟਿਆ ਜਮ ਕਾ ਫਾਸਾ, ਮਨ ਪੂਰਨ ਹੋਈ ਆਸਾ, ਜਹ ਪੇਖਾ ਤਹ ਸੋਈ, ਹਰ ਪ੍ਰਭ ਬਿਨ ਅਵਰ ਨ ਕੋਈ। ਕਰ ਕਿਰਪਾ ਪ੍ਰਭ ਰਾਖੇ, ਸਭ ਜਨਮ ਜਨਮ ਦੁਖ ਲਾਖੇ, ਨਿਰਭਉ ਨਾਮ ਤੇ ਆਇਆ, ਅਟਲ ਸੁਖ ਨਾਨਕ ਪਾਇਆ। ਸੋਰਠ ਮਹਿਲਾ ਪੰਜਵਾਂ, ਠਾਡ ਪਾਈ ਕਰਤਾਰੇ, ਤਾਪ ਛੋੜ ਗਿਆ ਪਰਵਾਰੇ, ਗੁਰਪੂਰੇ ਹੈ ਰਾਖੀ, ਸਰਣ ਸੱਚੇ ਕੀ ਤਾਕੀ। ਪਰਮੇਸ਼ਰ ਆਪ ਹੋਆ ਰਖਵਾਲਾ, ਸਾਂਤ ਸਹਿਜ ਸੁਖ।

ਆਇਆ ਹਰ ਸੰਗ ਸਹਾਈ ਪਾਇਆ ਜਹ ਜਾਈਏ ਤਾਂ ਸੁਹੇਲੇ ਕਰ ਕਿਰਪਾ ਪ੍ਰਭ ਮੇਲੇ ਹਰ ਗੁਣ ਗਾਵੋ ਸਦਾ ਸੁਭਾਈ ਮਨ ਚਿੰਦੇ ਸਗਲੇ ਫਲ ਪਾਵੋ ਜੀ ਕੈ ਸੰਗ ਸਹਾਈ ਰਹਾਓ ਨਾਰਾਇਣ ਪ੍ਰਾਣ ਆਧਾਰਾ ਹਮ ਸੰਤ ਜਨਾ ਰੇ ਨਾਰਾ ਪਤਿਤ ਪੁਨੀਤ ਕਰ ਦੀਨੇ ਕਰ ਕਿਰਪਾ ਹਰ ਜਸ ਦੀਨੇ ਪਾਰ ਬ੍ਰਹਮ ਕਰੇ ਪ੍ਰਤਪਾਲਾ ਸਦ ਜੀ ਸੰਗ ਰਖਵਾਲਾ ਹਰ ਦਿਨ ਰਹਿਣ

ਕੋਰਟ ਮਹਿਲਾ ਪੰਜਵਾ ਸੁਖ ਸਾਂਦ ਕਰ ਆਇਆ ਨਿੰਦਕ ਕੈ ਮੁਖ ਛਾਇਆ ਪੂਰੇ ਗੁਰ ਪਹਿਰਾਇਆ ਦਿਨ ਤੇ ਦੁਖ ਸਵਾਇਆ ਸੰਤੋ ਸਾਚੇ ਕੀ ਵਡਿਆਈ ਜਿਨ ਅਚਰਜ ਸੋਭ ਬਣਾਈ ਰਹਾਓ ਬੋਲੇ ਸਾਹਿਬ ਕੈ ਭਾਣੇ ਬੋਲੇ ਸਾਹਿਬ ਕੈ ਭਾਣੇ ਦਾਸ ਬਾਣੀ ਬ੍ਰਹਮ ਵਖਾਣੇ ਨਾਨਕ ਪ੍ਰਭ ਸੁਖਦਾਈ ਜਿਨ ਪੂਰੀ ਬਣਤ ਬਣਾਈ ਸੋਰਠ ਮਹਿਲਾ ਪੰਜਵਾ ਪ੍ਰਭ ਆਪਣਾ ਹਿਰਦੈ ਧਿਆਏ ਕਰ ਸਹੀ ਸਲਾਮਤ ਆਏ ਸੰਤੋਖ ਪਿਆ ਸੰਸਾਰੇ ਗੁਰਪੂਰੇ ਲੈ ਤਾਰੇ ਸੰਤੋ ਪ੍ਰਭ ਮੇਰਾ ਸਦਾ ਦਿਆਲਾ ਸੰਤੋ ਪ੍ਰਭ ਮੇਰਾ ਸਦਾ ਦਿਆਲਾ ਆਪਣੇ ਭਗਤ ਕੀ ਗਣਤ ਨ ਗਣੀ ਰਾਖੇ ਬਾਲ ਗੋਪਾਲਾ ਰਹਾਓ ਹਰ ਨਾਮ ਹਿਰਦੈ ਉਧਾਰੇ ਤਿਨ ਸਭੇ ਥੋਕ ਸਵਾਰੇ ਗੁਰਪੂਰੇ ਤੁਸ ਦੀਆ ਫਿਰ ਨਾਨਕ ਦੁਖ ਨ ਸੀਆ ਹਰ ਨਾਮ ਹਿਰਦੈ ਉਧਾਰੇ ਤਿਨ ਸਭੇ ਥੋਕ

ਗੁਰ ਚਰਨੀ ਲਾਗ ਤਰਿਓ ਪਵ ਸਾਗਰ, ਜਪ ਨਾਨਕ ਹਰ ਹਰ ਨਾਮਾ, ਸੋਰਠ ਮਹਿਲਾ ਪੰਜਵਾਂ। ਪਇਓ ਕਿਰਪਾਲ ਦੀਨ ਦੁਖ ਪੰਜਨ, ਆਪੇ ਸਭ ਵਿਥ ਥਾਟੀ, ਖਿਨ ਮੈਂ ਰਾਖ ਲਿਓ ਜਨ ਆਪਣਾ, ਗੁਰ ਪੂਰੈ ਬੇੜੀ ਕਾਟੀ। ਮੇਰੇ ਮਨ ਗੁਰ ਗੋਬਿੰਦ ਸਦ ਤਿਆਈਐ, ਸਗਲ ਕਲੇਸ਼ ਮਿਟੈ ਇਸ ਤਨ ਤੇ, ਮਨ ਚਿੰਦਿਆ ਫਲ ਪਾਈਐ ਰਹਾਓ। ਜੀ ਜੰਤ ਜਾ ਕੇ ਸਭ ਕੀਨੇ, ਪ੍ਰਭ ਉੱਚਾ ਅਗਮ ਅਪਾਰਾ, ਸਾਧ ਸੰਗ ਨਾਨਕ ਨਾਮ ਤਿਆਇਆ, ਮੁਖ ਉਜਲ ਪਏ ਦਰਬਾਰਾ, ਸੋਰਠ ਮਹਿਲਾ ਪੰਜਵਾਂ। ਸਿਮਰੋ ਆਪਣਾ ਸਾਈ ਦਿਨ ਸਰੈਨ ਸਦ ਤਿਆਈ, ਹਾਥ ਦੇ ਜਿਨ ਰਾਖੇ ਹਰ ਨਾਮ ਮਹਾਰਸ ਚਾਖੇ। ਆਪਣੇ ਗੁਰ ਉਪਰ ਕੁਰਬਾਨ, ਪਏ ਕਿਰਪਾਲ ਪੂਰਨ ਪ੍ਰਭਦਾਤੇ, ਜੀ ਹੋਏ ਮਿਹਰਬਾਨ ਰਹਾਓ। ਨਾਨਕ ਜਨ ਸਰਨਾਈ ਜਿਨ ਪੂਰਨ ਪੈਜ ਰਖਾਈ, ਸਗਲੇ ਦੁੱਖ ਮਿਟਾਈ, ਸੁਖ ਪੁੰਚੋ ਮੇਰੇ ਪਾਈ, ਸੋਰਠ ਮਹਿਲਾ ਪੰਜਵਾਂ।

ਦੂਜਾ ਭਾਈ ਮਨਮੁਖ ਜੰਤ ਦੁਖ ਸਦਾ ਨਿਵਾਸੀ ਗੁਰਮੁਖ ਦੇ ਵਡਿਆਈ ਅਪਰ ਅਪਾਰ ਅਗਮ ਅਗੋਚਰ ਕਹਿਣੇ ਕੀਮ ਨ ਪਾਈ ਸੁਨ ਸਮਾਦ ਮਹਾਪਰਮਾਰਥ ਤੀਨ ਪਵਨ ਪਤ ਨਾਮੰ ਮਸਤਕ ਲੇਖ ਜੀਆ ਜਗ ਜੋਨੀ ਸਿਰ ਸਿਰ ਲੇਖ ਸਹਾਮੰ ਕਰਮ ਸੁ ਕਰਮ ਕਰਾਏ ਆਪੇ ਆਪੇ ਭਗਤ ਦ੍ਰਿੜਾਮੰ ਮਨ ਮੁਖ ਝੂਠ ਲਹਿ ਪੈਮਾਨ ਆਪੇ ਗਿਆਨ ਅਗਾਮੰ ਜਿਨ ਚਾਖਿਆ ਸੇਈ ਸਾਧ ਜਾਣ ਜਿਉ ਗੂੰਗੇ ਮਿਠਿਆਈ ਅਕਥੈ ਕਾ ਕਿਆ ਕਥਿਐ ਪਾਈ ਚਾਲੋ ਸਦਾ ਰਜਾਈ ਗੁਰਦਾਤਾ ਮੇਲੇ ਤਾਂ ਮਤ ਹੋਵੇ ਨਿਗੁਰੇ ਮਤ ਨ ਕਾਈ ਜਿਉ ਚਲਾਏ ਤਿਉ ਚਾਲੈ ਪਾਈ ਹੋਰ ਕਿਆ ਕੋ ਕਰੇ ਚਿਤਰਾਈ ਇੱਕ

ਐ ਪਾਰੀ ਦੁਰਮਤ ਕਣੀ ਵਿਗੂਤੀ ਪਾਈ ਦੂਜੇ ਪਾਏ ਖੁਆਈ ਬਿਨ ਸਤਗੁਰ ਨਾਮ ਨਾ ਪਾਈਐ ਪਾਈ ਬਿਨ ਨਾਮੈ ਪਰਮ ਨ ਜਾਈ ਸਤਗੁਰ ਸੇਵੇ ਤਾਂ ਸੁਖ ਪਾਏ ਪਾਈ ਆਵਣ ਜਾਣ ਰਹਾਈ ਸਾਚ ਸਹਿਜ ਗੁਰ ਤੇ ਉਪਜੈ ਪਾਈ ਮਨ ਨਿਰਮਲ ਸਾਜ ਸਮਾਈ ਗੁਰ ਸੇਵੇ ਸੋ ਬੂਜੈ ਪਾਈ ਗੁਰਬਿਨ ਮਗਨ ਪਾਈ ਜਿਸ ਅੰਤਰ ਲੋਭ ਕੇ ਕਰਮ ਕਮਾਵੇ ਪਾਈ ਕੂੜ ਬੋਲ ਵਿਖ ਪਖਾਈ ਪੰਡਤ ਦਹੀ ਵਿਲੋਈਐ ਪਾਈ ਵਿੱਚੋਂ ਨਿਕਲੈ ਤੱਥ ਜਲ ਮੱਛੀਐ ਜਲ ਦੇਖੀਐ ਪਾਈ ਇਹ ਜਗ ਇਹਾ ਵਥ ਗੁਰਬਿਨ ਪਰਮ ਵਿਗੂਚੀਐ ਪਾਈ ਕੱਟ ਕੱਟ ਦਿਓ ਅਲਖ ਇਹ ਜਗ ਤਾਗੋ ਸੂਤ ਕੋ ਪਾਈ ਦੈ ਦਿਸ ਬਾਂਧੋ ਮਾਏ ਬਿਨ ਗੁਰ ਗਾਂਠ ਨਾ ਛੂਟਈ ਪਾਈ ਥਾਕੇ ਕਰਮ ਕਮਾਏ ਇਹ ਜਗ ਪਰਮ ਭੁਲਾਇਆ ਪਾਈ ਕਹਿਣਾ ਕਿਛੂ ਨਾ ਜਾਏ ਗੁਰ ਮਿਲਿਆ ਪਉ ਮਨ ਵਸੈ ਪਾਈ ਪੈ ਮਰਨਾ ਸਚ ਲੇਖ ਮੱਜਨ ਦਾਨ ਚੰਗਿਆਈਆਂ ਪਾਈ ਦਰਗਹਿ ਨਾਮ ਵਿਸੇਖ ਗੁਰ ਅੰਕਸ ਜਿਨ ਨਾਮ ਦ੍ਰਿੜਾਇਆ ਪਾਈ ਮਨ ਵਸਿਆ ਝੂਕਾ ਪੇਖ ਇਹ ਤਨ ਹਾਰ ਸਰਾਫ ਕੋ ਪਾਈ ਵੱਖਰ ਨਾਮ ਅਪਾਰ ਇਹ ਵੱਖਰ ਵਪਾਰੀ ਸੋ ਦ੍ਰਿੜੈ ਪਾਈ ਗੁਰ ਸ਼ਬਦ ਕਰੇ ਵਿਚਾਰ ਤਨ ਵਪਾਰੀ ਨਾਨਕਾ ਪਾਈ ਮੇਲ ਕਰੇ ਵਪਾਰ ਸੋਰਠ ਮਹਿਲਾ ਪਹਿਲਾ ਜਿਨੀ ਸਤਿਗੁਰ ਸੇਵਿਆ ਪਿਆਰੇ ਤਿਨਕੇ ਸਾਥ ਤਰੇ ਤਿਨਾ ਠਾਕ ਨਾ ਪਾਈਐ ਪਿਆਰੇ।

ਆ ਰਹਾਉ ਸਾਲਾ ਹੀ ਸਾਲਾਹਣਾ ਪਿਆਰੇ ਦੂਜਾ ਅਵਰ ਨਾ ਕੋਏ ਮੇਰੇ ਪ੍ਰਭ ਸਾਲਾਹਨ ਸੇ ਭਲੇ ਪਿਆਰੇ ਸਬਦ ਰਤੇ ਰੰਗ ਹੋਏ ਤਿਸਕੀ ਸੰਗਤ ਜੇ ਮਿਲੇ ਪਿਆਰੇ ਰਸ ਲੈ ਤਤ ਵਿਲੋਏ ਪਤ ਪਰਵਾਨਾ ਸਾਚਾ ਪਿਆਰੇ ਨਾਮ ਸੱਚਾ ਨਿਸ਼ਾਨ ਆਇਆ ਲਿਖ ਲੈ ਜਾਵਣਾ ਪਿਆਰੇ ਹੁਕਮੀ ਹੁਕਮ ਪਛਾਣ ਗੁਰਬਿਨ ਹੁਕਮ ਨਾ ਬੂਜੀਐ ਪਿਆਰੇ ਸਾਚੇ ਸਾਚਾ ਤਾਣ ਹੁਕਮੇ ਅੰਦਰ ਨਿਮਿਆ ਪਿਆਰੇ ਹੁਕਮੇ ਉਦਰ ਮਝਾਰ ਹੁਕਮੇ ਅੰਦਰ ਜੰਮਿਆ ਪਿਆਰੇ ਉਦੋ ਸਿਰ ਕੈ ਭਾਰ ਗੁਰਮੁਖ ਦਰਗੈ ਜਾਣੀਐ ਪਿਆਰੇ ਚੱਲੈ ਕਾਰਜ ਸਾਰ ਹੁਕਮੇ ਅੰਦਰ ਆਇਆ ਪਿਆਰੇ ਹੁਕਮੇ ਜਾਂਦੋ ਜਾਏ ਹੁਕਮੇ ਬਨ ਚਲਾਈਐ ਪਿਆਰੇ ਮਨਮੁਖ ਲਹਿ ਸਜਾਏ ਹੁਕਮੇ ਸ਼ਬਦ ਪਛਾਣੀਐ ਪਿਆਰੇ ਦਰਗਹਿ ਪੈਦਾ ਜਾਏ ਹੁਕਮੇ ਗਣਤ ਗਣਾਈਐ ਪਿਆਰੇ ਹੁਕਮੀ ਹੋ ਮੈਂ ਦੋਏ ਹੁਕਮੇ ਪਵੈ ਪਵਾਈਐ ਪਿਆਰੇ ਅਵਗੁਣ ਮੁੱਠੀ ਰੋਏ ਹੁਕਮ ਸੰਜਾਪੈ ਸਾਹਕਾ ਪਿਆਰੇ ਸੱਚ ਮਿਲੈ ਵਡਿਆਈ ਹੋਏ ਆਖਣ ਔਖਾ ਆਖੀਐ ਪਿਆਰੇ ਕਿਉਂ ਸੁਣੀਐ ਸੱਚ ਨਾਉ ਜਿੰਨੀ ਸੋ ਸਾਲਾਹਿਆ ਪਿਆਰੇ ਹਉ ਤਿਨ ਬਲਿਹਾਰੈ ਜਾਉ ਨਾਉ ਮਿਲੈ ਸੰਤੋਖੀਆਂ ਪਿਆਰੇ ਨਦਰੀ ਮੇਲ ਮਿਲਾਓ।

ਬੁਰਬਿਨ ਅਲਖ ਨਾ ਲਖੀਐ ਪਾਏ, ਜਗ ਬੂਡੈ ਪਤ ਖੋਏ, ਮੇਰੇ ਠਾਕੁਰ ਹਾਥ ਵਡਾਇਆ ਪਾਈ, ਜੈ ਪਾਵੈ ਤੈ ਦੇ। ਬੇਸਰ ਬੋਲੇ ਮੀਠਲੀ ਪਾਈ, ਸਾਚ ਕਹੇ ਪਿਰ ਪਾਏ, ਬਿਰਹਿ ਬੇਦੀ ਸਚ ਵਸੀ ਪਾਈ, ਅਧਿਕ ਰਹੀ ਹਰ ਨਾਏ। ਸਭ ਕੋ ਆਖੇ ਆਪਣਾ ਪਾਈ, ਗੁਰਤੇ ਬੂਜੈ ਸੁਜਾਨ, ਜੋ ਵੀ ਦੇ ਸੇ ਉਬਰੇ ਪਾਈ, ਸਬਦ ਸੱਚਾ ਨਿਸ਼ਾਨ। ਈਦਨ ਅਧਿਕ ਸਕੇਲੀਐ ਪਾਈ, ਪਾਵਕ ਰੰਚਕ ਪਾਏ, ਖਿਨ ਪਲ ਨਾਮ ਹਿਰਦੈ ਵਸੈ ਪਾਈ, ਨਾਨਕ ਮਿਲਣ ਸੁਭਾਏ। ਸੋਰਠ ਮਹਿਲਾ ਤੀਜਾ ਕਰ ਪਹਿਲਾ ਤਿਤੁਕੀ, ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਭਗਤਾਂ ਦੀ ਸਦਾ ਤੂੰ ਰੱਖਦਾ ਹਰ ਜਿਉ, ਤੁਰ ਤੂੰ ਰੱਖਦਾ ਆਇਆ, ਪ੍ਰਹਿਲਾਦ ਜਨ ਤੁਧ ਰਾਖ ਲਏ, ਹਰ ਜਿਉ ਹਰਨਾਥ ਸਮਾਰ ਪਚਾਇਆ, ਗੁਰਮੁਖਾਂ ਨੂੰ ਪ੍ਰਤੀਤ ਹੈ ਹਰ ਜਿਉ, ਮਨਮੁਖ ਪਰਮ ਪੁਲਾਇਆ। ਹਰ ਜੀ ਇਹ ਤੇਰੀ ਵਡਿਆਈ, ਭਗਤਾਂ ਕੀ ਪੈਜ ਰੱਖ ਤੂੰ ਸਵਾਮੀ, ਭਗਤ ਤੇਰੀ ਸਰਣਾਈ ਰਹਾਓ, ਭਗਤਾਂ ਨੂੰ ਜਮ ਜੋਹੇ ਨਾ ਸਾਕੈ, ਕਾਲ ਨਾ ਨੇੜੇ ਜਾਈ, ਕੇਵਲ ਰਾਮ ਨਾਮ ਮਨ ਵਸਿਆ, ਨਾਮੇ ਹੀ ਮੁਕਤ ਪਾਏ। ਰਿੱਧ ਸਿੱਧ ਸਭ ਭਗਤਾਂ ਚਰਣੀ ਲਾਗੀ, ਗੁਰ ਕੈ ਸਹਿਜ ਸੁਭਾਈ, ਮਨਮੁਖਾਂ ਨੂੰ ਪ੍ਰਤੀਤ ਨਾ ਆਵੇ, ਅੰਤਰ ਲੋਭ ਸੁਆਓ, ਗੁਰਮੁਖ ਹਿਰਦੈ ਸ਼ਬਦ ਨਾ ਭੇਜਿਓ, ਹਰ ਨਾਮ ਨਾ ਲਾਗਾ ਪਾਓ। ਕੂੜ ਕਪਟ ਪਾਜ ਲਹਿ ਜਾਸੀ, ਮਨਮੁਖ ਫੀਕਾ ਲਾਓ, ਭਗਤਾਂ ਵਿੱਚ ਆਪ ਵਰਤਦਾ ਪ੍ਰਭ ਜੀ, ਭਗਤੀ ਹੂ ਤੂ ਜਾਤਾ, ਮਾਇਆ ਮੋਹ ਸਭ

ਸਾਥ ਮਿਲ ਸੰਤ ਸਵਾ ਮਨ ਮਾਂਜੀ ਹੈ ਪਾਈ ਹਰ ਕੈ ਨਾਮ ਨਿਵਾਸ ਮਿਟੈ ਅੰਧੇਰਾ ਅਗਿਆਨਤਾ ਪਾਈ ਕਮਲ ਹੋਵੇ ਪ੍ਰਗਾਸ ਗੁਰਬਚਨੀ ਸੁਖ ਉਪਜੈ ਪਾਈ ਸਭ ਫਲ ਸਤਿਗੁਰ ਪਾਸ ਮੇਰਾ ਤੇਰਾ ਛੋਡੀਐ ਪਾਈ ਹੋਈਐ ਸਭ ਕੀ ਤੂਰ ਘਟ ਘਟ ਬ੍ਰਹਮ ਪਸਾਰਿਆ ਪਾਈ ਪੇਖੈ ਸੁਣੇ ਹਜੂਰ ਜਿਤ ਦਿਨ ਵਿਸਰੈ ਪਾਰ ਬ੍ਰਹਮ ਪਾਈ ਤਿਤ ਦਿਨ ਮਰੀਐ ਚੂਰ ਕਰਨ ਕਰਾਵਨ ਸਮਰਥੋ ਪਾਈ ਸਰਬ ਕਲਾ ਭਰਪੂਰ ਪ੍ਰੇਮ ਪਦਾਰਥ ਨਾਮ ਹੈ ਪਾਈ ਮਾਇਆ ਮੋਹ ਬਿਨਾਸ ਤਿਸ ਪਾਵੈ ਤਾਂ ਮੇਲ ਲੈ ਪਾਈ ਹਿਰਦੈ ਨਾਮ ਨਿਵਾਸ ਗੁਰਮੁਖ ਕਮਲ ਪ੍ਰਗਾਸੀਐ ਪਾਈ ਹਿਰਦੈ ਹੋਵੈ ਪ੍ਰਗਾਸ ਪ੍ਰਗਟ ਪਇਆ ਪ੍ਰਤਾਪ ਪ੍ਰਭ ਪਾਈ ਮੌਲਿਆ ਤਰਤ ਆਕਾਸ ਗੁਰਪੂਰੈ ਸੰਤੋਖਿਆ ਪਾਈ ਐਨਸ ਲਾਗਾ ਪਾਓ ਰਸਨਾ ਰਾਮ ਰਵੈ ਸਦਾ ਪਾਈ ਸਾਚਾ ਸਾਧ ਸੁਆਓ ਕਰਨੀ ਸੁਣ ਸੁਣ ਜੀਵਿਆ ਪਾਈ ਨੇਚਲ ਪਾਇਆ ਥਾਓ ਜਿਸ ਪ੍ਰਤੀਤ ਨਾ ਆਵਈ ਪਾਈ ਸੋ ਜੀੜਾ ਜਲ ਜਾਓ ਬਹੁ ਗੁਣ ਮੇਰੇ ਸਾਹਿਬੈ ਪਾਈ ਹਉ ਤਿਸ ਕੈ ਬਲ ਜਾਓ ਉਹ ਨਿਰਗੁਣਿਆਰੇ ਪਾਲਦਾ ਪਾਈ ਦੇਨ ਥਾਵੇਂ ਥਾਉ ਰਿਜਕ ਸੰਭਾਹੇ ਸਾਸ ਸਾਸ ਪਾਈ ਗੂੜਾ ਜਾਂ ਕਾ ਨਾਉ ਜਿਸ ਗੁਰ ਸਾਚਾ ਪੇਟੀਐ ਪਾਈ ਪੂਰਾ ਤਿਸ ਕਰਮਾਓ ਤਿਸ ਬਿਨ ਕੜੀ ਨਾ ਜੀਵੀਐ ਪਾਈ ਸਰਬ ਕਲਾ ਭਰਪੂਰ ਸਾਸ ਗਿਰਾਸ ਨਾ ਵਿਸਰੈ ਪਾਈ ਪੇਖੋ ਸਦਾ ਹਜੂਰ ਸਾਧੂ ਸੰਗ ਮਿਲਾਇਆ ਪਾਈ ਸਰਬ ਰਹਾ ਭਰਪੂਰ ਜਿਨਾ ਪ੍ਰੀਤ ਨਾ ਲੱਗਿਆ ਪਾਈ ਸੇ ਨਿਤ ਨਿਤ ਮਰਦੇ ਚੂਰ ਅੰਚਲ ਲਾਏ ਤਰਾਇਆ ਪਾਈ ਪੌਜਲ ਦੁਖ ਸੰਸਾਰ ਕਰ ਕਿਰਪਾ ਨਦਰ ਨਿਹਾਲਿਆ ਪਾਈ ਕੀ ਤੁਨ ਅੰਗ ਅਪਾਰ ਮਨ ਤਨ ਸੀਤਲ ਹੋਇਆ ਪਾਈ ਪੌਜਲ ਨਾਮ ਆਧਾਰ ਨਾਨਕ ਤਿਸ ਸਰਣਾਗਤੀ ਪਾਈ ਜੇ ਕਿਲ ਬਿਖ ਕਾਟਨ ਹਾਰ ਸੋਰਠ ਮਹਿਲਾ ਪੰਜਵਾਂ ਮਾਤ ਗਰਬ ਦੁਖ ਸਾਗਰੋ ਪਿਆਰੇ ਤੈ ਆਪਣਾ ਨਾਮ ਜਪਾਇਆ ਬਾਹਰ ਕਾਢ ਬਿਖ ਪਸਰੀਆ ਪਿਆਰੇ ਮਾਇਆ ਮੋਹ ਵਧਾਇਆ ਜਿਸਨੋ ਕੀਤੋ

ਆਨਕ ਰੰਗ ਨਾ ਉਤਰੈ ਬਿਆਹ ਨਾ ਲੱਗੈ ਕੇ ਪੌੜੀ ਹਰ ਆਪ ਵਰਤੈ ਆਪ ਹਰ ਆਪ ਬੁਲਾਇਂਦਾ ਹਰ ਆਪੇ ਸ੍ਰਿਸ਼ਟ ਸਵਾਰ ਸਿਰ ਕੰਧੈ ਲਾਇਂਦਾ ਇਕ ਨਾ ਭਗਤੀ ਲਾਏ ਇਕ ਆਪ ਖੁਆਏਦਾ ਇਕ ਨਾ ਮਾਰਗ ਪਾਏ ਇਕ ਉੱਜੜ ਪਾਏਦਾ ਜਨ ਨਾਨਕ ਨਾਮ ਤੇ ਆਏ ਗੁਰਮੁਖ ਗੁਣ ਗਾਏਦਾ ਸਲੋਕ ਮਹਿਲਾ ਤੀਜਾ ਸਤਿਗੁਰ ਕੀ ਸੇਵਾ ਸਫਲ ਹੈ ਜੇ ਕੋ ਕਰੇ ਚਿਤ ਲਾਏ ਮਨ ਚਿੰਦਿਆ ਫਲ ਪਾਵਣਾ ਹਉ ਮੈਂ ਵਿੱਚੋਂ ਜਾਏ ਬੰਧਨ ਤੋੜੈ ਮੁਕਤ ਹੋਏ ਸੱਚੇ ਰਹਿ ਸਮਾਏ ਇਸ ਜਗ ਮੈਂ ਨਾਮ ਅਲਭ ਹੈ ਗੁਰਮੁਖ ਵਸੈ ਮਨ ਆਏ ਨਾਨਕ ਜੋ ਗੁਰ ਸੇਵੈ ਆਪਣਾ ਤਿਨ ਬਲਿਹਾਰੈ ਜਾਉ ਮਹਿਲਾ ਤੀਜਾ ਮਨਮੁਖ ਮਨ ਅਜਿਤ ਹੈ ਦੂਜੈ ਲੱਗੈ ਜਾਏ ਤਿਸਨੋ ਸੁਖ ਸੁਪਨੈ ਨਹੀਂ ਦੁਖੇ ਦੁਖ ਵਿਹਾਏ ਘਰ ਘਰ ਪੜ ਪੜ ਪੰਡਤ ਥੱਕੇ ਸਿੱਧ ਸਮਾਧ ਲਗਾਏ ਇਹ ਮਨ ਵਸ ਨਾ ਆਵੇ ਥੱਕੇ ਕਰਮ ਕਮਾਏ ਪੇਖ ਤਾਰੀ ਪੇਖ ਕਰ ਥੱਕੇ ਹਰ ਹਰ ਤੀਰਥ ਨਾਏ ਮਨ ਕੀ ਸਾਰ ਨਾ ਜਾਣਨੀ ਹਉ ਮੈਂ ਪਰਮ ਪੁਲਾਏ ਗੁਰ ਪ੍ਰਸਾਦੀ ਪਉ ਪਿਆ ਵਡ ਭਾਗ ਵਸਿਆ ਮਨ ਆਏ ਪੈ ਪਿਆ ਮਨ ਵਸ ਹੋਵਾ ਹਉ ਮੈਂ ਸ਼ਬਦ ਜਲਾਏ ਸੱਚ ਰਤੇ ਸੇ ਨਿਰਮਲੇ ਜੋਤੀ ਜੋਤ ਮਿਲਾਏ ਸਤਿਗੁਰ ਮਿਲਿਆ ਨਾਉ ਪਾਇਆ ਨਾਨਕ ਸੁਖ ਸਮਾਏ ਪੌੜੀ ਇਹ ਪੂਪਤ ਰਾਣੇ ਰੰਗ ਦਿਨ ਚਾਰ ਸੁਹਾਵਣਾ ਇਹੋ ਮਾਇਆ ਰੰਗ ਕੁਸੰਬ ਖਿਨ ਮੈਂ ਲੈ ਜਾਵਣਾ ਚਲਦਿਆਂ ਨਾਲ ਨਾ ਚੱਲੈ ਸਿਰ ਪਾਪ ਲੈ ਜਾਵਣਾ ਜਾਂ ਪੱਕੜ ਚਲਾਇਆ ਕਾਲ ਤਾਂ

ਭੁੱਖ ਨਾ ਲੱਗੈ ਆਏ। ਨਾਨਕ ਜੇ ਗੁਰਮੁਖ ਕਰੈ ਸੋ ਪਰਵਾਨ ਹੈ, ਜੋ ਨਾਮ ਰਹੇ ਲਿਵਲਾਏ ਪੌੜੀ। ਹਉ ਬਲਿਹਾਰੀ ਤਿੰਨ ਕਉ, ਜੋ ਗੁਰਮੁਖ ਸਿੱਖਾ, ਜੋ ਹਰ ਨਾਮ ਧਿਆਏ ਦੇ ਤਿੰਨ ਦਰਸ਼ਨ ਪਿੱਛਾ। ਸੁਣ ਕੀਰਤਨ ਹਰ ਗੁਣ ਰਵਾ, ਹਰ ਜਸ ਮਨ ਲਿਖਾ, ਹਰ ਨਾਮ ਸਲਾਹੀ ਰੰਗ ਸਿਉ, ਸਭ ਕਿਲਵਿਥ ਕਿਰਥਾ, ਤਨ ਤਨ ਸੁਹਾਵਾ।

ਨਾਰੀ ਉਹ ਕਰ ਕਰ ਫਿਰੇ ਕਸੁਧ ਮਨ ਜੋ ਤਰਕਤ ਨਾਰੀ ਵਦ ਪਾਗੀ ਸੰਗਤ ਮਿਲੇ ਗੁਰਮੁਖ ਸਵਾਰੀ ਹਰ ਮੇਲੋ ਸਤਿਗੁਰ ਦਇਆ ਕਰ ਗੁਰ ਕੋ ਬਲਿਹਾਰੀ। ਸ਼ਲੋਕ ਮਹਿਲਾ ਤੀਜਾ। ਗੁਰ ਸੇਵਾ ਤੇ ਸੁਖ ਉਪਜੈ ਫਿਰ ਦੁਖ ਨਾ ਲੱਗੇ ਆਏ ਜੰਮਣ ਮਰਨਾ ਮਿਟ ਗਿਆ ਕਾਲੇ ਕਾ ਕਿਛ ਨਾ ਬਸਾਏ ਹਰ ਸੇਤੀ ਮਨ ਰਵ ਰਿਹਾ ਸੱਚੇ ਰਿਹਾ ਸਮਾਏ ਨਾਨਕ ਹਉ ਬਲਿਹਾਰੀ।

ਲੈਣੇ ਜੋ ਜਪਦੇ ਹਰ ਹਰ ਦਿਨ ਸਰਾਤ ਤਿਨ ਹੋ ਕੁਰ ਬਹਿਣੀ ਜਿਨਾ ਸਤਿਗੁਰ ਮੇਰਾ ਪਿਆਰਾ ਅਰਾਧਿਆ ਤਿਨ ਜਨ ਦੇ ਖਾ ਲੈਣੀ ਹਉ ਵਾਰਿਆ ਆਪਣੇ ਗੁਰੂ ਕੋ ਜਿਨ ਮੇਰਾ ਹਰ ਸੱਜਣ ਮੇਲਿਆ ਸੈਣੀ ਸਲੋਕ ਮਹਿਲਾ

ਆਓ ਮਿਲ ਪਾਰਸ ਕੰਚਨ ਹੋਇਆ ਮੁਖ ਮਨਸਾਰ ਤਨ ਪਰੋਇਆ ਨਿਜ ਭਾਉ ਪਇਆ ਪਰਮ ਪਾਗਾ ਗੁਰ ਪੂਛੇ ਮਨ ਪਤਿਆਗਾ ਜਲ ਪੀਤਰ ਕੁੰਭ ਸਮਾਨਿਆ ਸਭ ਰਾਮ ਏਕ ਕਰ ਜਾਣਿਆ ਗੁਰ ਚੇਲੇ ਹੈ ਮਨ ਮਾਨਿਆ ਜਨ ਨਾਮੈ ਤਤ ਪਛਾਣਿਆ।

ਭਜਨ ਕਟੈ ਜਮ ਫਾਸਾ ਭਗਤ ਹੇਤ ਗਾਵੈ ਰਵਿਦਾਸਾ ਜਲ ਕੀ ਪੀਤ ਪਵਨ ਕਾ ਥੰਬਾ ਰਕਤ ਬੂੰਦ ਕਾ ਗਾਰਾ ਹਾਂਡ ਮਾਸ ਨਾ

ਸ੍ਰੀ ਸਾਹਿਬ ਆਪਣਾ ਅਵਰ ਨਾ ਜਾਚੋ ਕੋਏ, ਨਾਨਕ ਤਾਂ ਕਾ ਦਾਸ ਹੈ ਬਿੰਦ ਬਿੰਦ ਚੁੱਕ ਚੁੱਕ ਹੋਏ, ਸਾਹਿਬ ਤੇਰੇ ਨਾਮ ਵਿਟੋ ਬਿੰਦ ਬਿੰਦ ਚੁੱਕ ਚੁੱਕ ਹੋਏ ਰਹਾਉ। ਤਨਾਸਰੀ ਮਹਿਲਾ ਪਹਿਲਾ, ਹਮ ਆਦਮੀ ਹਾਂ ਇੱਕ ਦਮੀ, ਮੋਲਤ ਮੋਹਤ ਨਾ ਜਾਣਾ, ਨਾਨਕ ਬਿਨਵੈ ਤਿਸੈ ਸਰੇਵੋ, ਜਾ ਕੇ ਜੀ ਪੁਰਾਣਾ, ਅੰਦੇ ਜੀਵਨਾ ਵਿਚਾਰ ਦੇਖ ਚੇਤੇ ਕੇ ਦਿਨਾ ਰਹਾਓ, ਸਾਸ ਮਾਸ ਸਭ ਜਿਉ ਤੁਮਾਰਾ, ਤੂੰ ਮੈਂ ਖਰਾ ਪਿਆਰਾ, ਨਾਨਕ ਸਾਹਿਰ ਏਵ ਕਹਿਤ ਹੈ ਸੱਚੇ ਪਰਵਦਗਾਰਾ। ਜੇ ਤੂੰ ਕਿਸੇ ਨਾ ਦੇਹੀ ਮੇਰੇ ਸਾਹਿਬਾ, ਕਿਆ ਕੋ ਕੱਢੈ ਗਹਿਣਾ, ਨਾਨਕ ਬਿਨ ਮੈਂ ਸੋ ਕਿਛ ਪਾਈਐ, ਪੁਰਬ ਲਿਖੇ ਕਾ ਲੈਣਾ, ਨਾਮ ਖਸਮ ਕਾ ਚਿਤ ਨਾ ਕੀਆ, ਕਪਟੀ ਕਪਟ ਕਮਾਣਾ, ਜਮ ਦੁਆਰ ਜਾਂ ਪਕੜ ਚਲਾਇਆ।

ਰਾਖੇ ਜਾਂ ਸੋਏ। ਜੈ ਦੇਖਾਂ ਤੈਰਿਆ ਸਮਾਏ, ਤੁਧ ਬਿਨ ਦੂਜੀ ਨਾਹੀਂ ਜਾਏ, ਜੇ ਕੋ ਕਰੇ ਕੀਤੇ ਕਿਆ ਹੋਏ, ਜਿਸਨੂੰ ਬਖਸ਼ੇ ਸਾਚਾ ਸੋਏ। ਹੁਣ ਉੱਠ ਚਲਣਾ ਮੋਹਤ ਕੇ ਤਾਲ, ਕਿਆ ਮੋਹ ਦੇਸਾਂ ਗੁਣ ਨਹੀਂ ਨਾਲ, ਜੈਸੀ ਨਜ਼ਰ ਕਰੇ ਤੈਸਾ ਹੋਏ, ਬਿਨ ਨਜ਼ਰੀ ਨਾਨਕ ਨਹੀਂ ਕੋਏ। ਤਨਾਸਰੀ ਮਹਿਲਾ ਪਹਿਲਾ। ਨਜ਼ਰ ਕਰੇ ਤਾਂ ਸਿਮਰਿਆ ਜਾਏ, ਆਤਮਾ ਦ੍ਰਵੈ ਰਹੇ ਲਿਵ ਲਾਏ, ਆਤਮਾ ਪਰਾਤਮਾ ਏਕੋ ਕਰੇ, ਅੰਤਰ ਕੀ ਦੁਬਦਾ ਅੰਤਰ ਮਰੇ, ਗੁਰ ਪ੍ਰਸਾਦੀ ਪਾਇਆ ਜਾਏ, ਹਰ ਸਿਉ ਚਿਤ ਲਾਗੈ ਫਿਰ ਕਾਲ ਨ ਖਾਏ ਰਹਾਓ। ਸਚ ਸਿਮਰਿਆ ਹੋਵੇ ਪ੍ਰਗਾਸ, ਤਾਤੇ ਬਿਖਿਆ ਮਹਿ ਰਹੇ ਉਦਾਸ, ਸਤਿਗੁਰ ਕੀ ਐਸੀ ਵਡਿਆਈ, ਪੁੱਤਰ ਕਲਤਰ ਵਿਚੇ ਗਤ ਪਾਈ, ਐਸੀ ਸੇਵਕ ਸੇਵਾ ਕਰੇ, ਜਿਸ ਕਾ ਜੀਉ ਤਿਸ ਆਗੈ ਤਰੇ, ਸਾਹਿਬ ਪਾਵੇ ਸੋ ਪਰਵਾਨ, ਸੋ ਸੇਵਕ ਦਰਗੈ ਪਾਵੇ ਮਾਣ, ਸਤਿਗੁਰ ਕੀ ਮੂਰਤ ਹਿਰਦੈ ਵਸਾਏ, ਜੋ ਇੱਛੈ ਸੋਈ ਫਲ ਪਾਏ, ਸਾਚਾ ਸਾਹਿਬ ਕਿਰਪਾ ਕਰੇ, ਸੋ ਸੇਵਕ ਜਮਤੇ ਕੈਸਾ ਡਰੇ। ਪੰਥ ਨਾਨਕ ਕਰੇ ਵਿਚਾਰ, ਸਾਚੀ ਬਾਣੀ ਸਿਉ ਤਰੇ ਪਿਆਰ, ਤਾਂ ਕੋ ਪਾਵੇ ਮੋਖ ਦੁਆਰ, ਜਪ ਤਪ ਸਭ ਇਹ ਸ਼ਬਦ ਹੈ ਸਾਰ। ਤਨਾਸਰੀ ਮਹਿਲਾ ਪਹਿਲਾ। ਜੀਓ ਤਪਤ ਹੈ ਬਾਰੋ ਬਾਰ, ਤਪ ਤਪ ਖਪੇ ਬਹੁਤ ਬੇਕਾਰ, ਜੈ ਤਨ ਬਾਣੀ ਵਿਸਰ ਜਾਏ, ਜਿਉ ਪੱਕਾ ਰੋਗੀ ਵਿਲ ਲਾਏ, ਬਹੁਤਾ ਬੋਲਣ ਚੱਕਣ ਹੋਏ,

ਹੋਏ। ਸੁਣ ਮਨ ਅੰਧੇ ਕੁੱਤੇ ਕੂੜਿਆਰ, ਬਿਨ ਬੋਲੇ ਬੂਝੀਐ ਸਚਿਆਰ ਰਹਾਓ। ਚੋਰ ਸਵਾਲਿਓ ਚੋਰ ਸਿਆਣਾ, ਖੋਟੇ ਕਾ ਮੁੱਲ ਏਕ ਦੁਗਾਣਾ। ਜੇ ਸਾਥ ਰੱਖੀਐ ਦੀ ਜੈ ਰਲਾਏ,

ਨਾਹੀ ਸਭ ਕਾ ਟੱਬ ਖਾਨਸ਼ਟ ਜਗ ਪ੍ਰਿਸ਼ਟ ਹੋਏ ਡੂਬਤਾ ਇਵ ਜਗ ਕਲ ਮੈਂ ਰਾਮ ਨਾਮ ਸਾਰ ਅੱਖੀ ਤਾਂ ਮੀਟੈ ਨਾਕ ਪਕੜੇ ਠੱਗਣ ਕਉ ਸੰਸਾਰ ਰਹਾਉ ਆਂਟ ਸੇਤੀ ਨਾਕ ਪਕੜੇ ਸੂਝਤੇ ਤਿਨ ਲੋ ਮਗਰ ਪਾਛੈ ਕਛ ਨ ਸੂਝੈ ਇਹ ਪਦਮ ਅਲੋ ਖਤਰੀਆਂ ਤਾਂ ਧਰਮ ਛੋੜਿਆ ਮਲੇਚ ਪਾਖਿਆ ਗਹੀ ਸ੍ਰਿਸ਼ਟ ਸਭ ਇਕ ਵਰਨ ਹੋਈ ਧਰਮ ਕੀ ਗਤ ਰਹੀ ਅਸ਼ਟ ਸਾ

ਪਹਿਲਾ ਪਹਿਲਾ ਹਾਰਤੀ ਇੱਕ ਓੰਕਾਰ ਸਤਿਗੁਰ ਪ੍ਰਸਾਦ। ਗਗਨ ਮੈਂ ਥਾਲ ਰਵ ਚੰਦ ਦੀਪਕ ਬਨੇ, ਤਾਰਕਾ ਮੰਡਲ ਜਨਕ ਮੋਤੀ, ਤੂਪ ਮਲੇ ਆਮ ਲੋ ਪਵਨ ਚਵਰੋ ਕਰੇ, ਸਗਲ ਬਨ ਰਾਏ ਫੂਲੰਤ ਜੋਤੀ। ਕੈਸੀ ਆਰਤੀ ਹੋਏ ਪਵ ਖੰਡਨਾ, ਤੇਰੀ ਆਰਤੀ ਅਨਹਤਾ ਸ਼ਬਦ ਵਾਜੰਤ ਬੇਰੀ ਰਹਾ। ਸਹਿਸ ਤਵ ਨੈਨ ਨਨ ਨੈਨ ਹੈ ਤੋਹੇ ਕਹੋ, ਸਹਿਸ ਮੂਰਤ ਨੰਨਾ ਏਕ ਤੋਹੀ, ਸਹਿਸ ਪਦ ਬਿਮਲ ਨਨ ਏਕ ਪਦ ਗੰਧ ਬਿਨ, ਸਹਿਸ ਤਵ ਗੰਧ ਇਵ ਚਲਤ ਮੋਹੀ। ਸਭ ਮੈਂ ਜੋਤ ਜੋਤ ਹੈ ਸੋਹੇ, ਤਿਸ ਕੈ ਚਾਨਣ ਸਭ ਮੈਂ ਚਾਨਣ ਹੋਏ। ਗੁਰਸਾਖੀ ਜੋਤ ਪ੍ਰਗਟ ਹੋਏ, ਜੋ ਤਿਸ ਪਾਵੈ ਸੋ ਆਰਤੀ ਹੋਏ। ਹਰ ਚਰਨ ਕਮਲ ਮਕਰੰਦ ਲੋਭਿਤ ਮਨੋ, ਅੰਜਨੋ ਮੋਹੇ ਆਈ ਪਿਆਸਾ, ਕਿਰਪਾ ਜਲ ਦੇ ਨਾਨਕ ਸਾਰਨ ਕੋ, ਹੋਏ ਜਾਤੇ ਤੇਰੇ ਨਾਮ ਵਾਸਾ। ਤ੍ਰਾਸਰੀ ਮਹਿਲਾ ਤੀਜਾ ਕਰ ਦੂਜਾ ਚੌਪ ਦੇ ਇੱਕ ਓੰਕਾਰ ਸਤਿਗੁਰ ਪ੍ਰਸਾਦ। ਇਹ ਤਨ ਅਖੁੱਟ ਨਾਨਕ ਖੁੱਟੈ ਨਾ ਜਾਏ, ਪੂਰੇ ਸਤਿਗੁਰ ਦੀਆ ਦਿਖਾਏ, ਆਪਣੇ ਸਤਿਗੁਰ ਕੋ ਸਦ ਬਲ ਜਾਏ, ਗੁਰ ਕਿਰਪਾ ਤੇ ਹਰ ਮਨ ਵਸਾਏ। ਸੇ ਤਨਵੰਤ ਹਰ ਨਾਮ ਲਿਵਲਾਏ, ਗੁਰ ਪੂਰੇ ਹਰ ਤਨ ਪ੍ਰਗਾਸਿਆ, ਹਰ ਕਿਰਪਾ ਤੇ ਵਸੈ ਮਨ ਆਏ ਰਹਾਉ। ਅਵਗੁਣ ਕਾਟ ਗੁਣ ਹਿਰਦੈ ਸਮਾਏ, ਪੂਰੇ ਗੁਰ ਕੈ ਸਹਿਜ ਸੁਭਾਏ। ਪੂਰੇ ਗੁਰ ਕੀ ਸਾਚੀ ਬਾਣੀ, ਸੁਖਮਨ ਅੰਤਰ ਸਹਿਜ ਸਮਾਣੀ। ਏਕ ਅਚਰਜ ਜਨ ਦੇਖੋ ਭਾਈ, ਦੁਖਦਾ ਮਾਰ ਹਰ ਮਨ ਵਸਾਈ, ਨਾਮ ਅਮੋਲਕ ਨਾ ਪਾਇਆ ਜਾਏ, ਗੁਰ ਪ੍ਰਸਾਦ ਵਸੈ ਮਨ ਆਏ। ਸਭ ਮੈਂ ਵਸੈ ਪ੍ਰਭ ਏਕੋ ਸੋਏ, ਗੁਰਮਤੀ ਕਟ ਪ੍ਰਗਟ ਹੋਏ, ਸਹਿਜੇ ਜਿਨ ਪ੍ਰਭ ਜਾਨ ਪਛਾਣਿਆ, ਨਾਨਕ ਨਾਮ ਮਿਲੇ ਮਨ ਮਾਨਿਆ। ਤ੍ਰਾਸਰੀ ਮਹਿਲਾ ਤੀਜਾ ਹਰ ਨਾਮ ਤਨ ਨਿਰਮਲ ਅਚ ਅਪਾਰਾ, ਗੁਰ ਕੈ ਸਬਦ ਪਰੇ ਭੰਡਾਰਾ। ਨਾਮ ਤਨ ਬਿਨ ਹੋਰ ਸਭ ਬਿਖ ਜਾਣ, ਮਾਇਆ ਮੋਹ ਜਲੈ ਅਭਿਮਾਨ। ਗੁਰਮੁਖ ਹਰ ਰਸ ਚਾਖੇ ਕੋਏ, ਤਿਸ ਸਦਾ ਆਨੰਦ ਹੋਵੇ, ਦਿਨ ਰਾਤੀ ਪੂਰੇ ਪਾਕ ਪ੍ਰਾਪਤ ਹੋਏ ਰਹਾਉ। ਸ਼ਬਦ ਦੀਪਕ ਵਰਤੈ ਤੇ ਲੋਏ, ਜੋ ਚਾਖੇ ਸੋ ਨਿਰਮਲ ਹੋਏ। ਨਿਰਮਲ ਨਾਮ ਹੋ ਮੈਂ ਮਲ ਤੋਏ, ਸਾਚੀ ਭਗਤ ਸਦਾ ਸੁਖ ਹੋਏ। ਜਿਨ ਹਰ ਰਸ ਚਾਖਿਆ ਸੋ ਹਰ ਜਨ ਲੋਗ, ਤਿਸ ਸਦਾ ਹਰਖ ਨਾਹੀ ਕਦੇ ਸੋਗ। ਆਪ

ਸਾਥ ਨਾ ਪਾਏ, ਸਤਿਗੁਰ ਮਿਲੇ ਸਭ ਤ੍ਰਿਸ਼ਨ ਬੁਝਾਏ, ਨਾਨਕ ਨਾਮ ਸਾਥ ਸੁਖ ਪਾਏ, ਤਨਾ ਸ੍ਰੀ ਮੈਲਾ ਤੀਜਾ, ਸਦਾ ਤਨ ਅੰਤਰ ਨਾਮ ਸਮਾਲੇ, ਜੀ ਜੰਤ ਜਿਨੇ ਪ੍ਰਤਪਾਲੇ, ਮੁਕਤ ਪਦਾਰਥ ਤਿਨ ਕੋ ਪਾਏ, ਹਰ ਕੈ ਨਾਮ ਰਤੇ ਲਿਵਲਾਏ।

ਨਾਨਕ ਆਪੇ ਵੇਖੇ ਆਪੇ ਸਚ ਲਾਏ ਤਵਾਸਰੀ ਮਹਿਲਾ ਤੀਜਾ ਨਾਵੇ ਕੀ ਕੀਮਤ ਵਿੱਚ ਕਹੀ ਨਾ ਜਾਏ।